हर आराध्य तिथ हर मित सहाय।

ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਮਾਣ ਮੰਗੂ ਤਾਣ ਮੰਗੂ ਧਨ ਲਕਸ਼ਮੀ ਸੁੱਤ ਦੇ ਬੜੇ ਵੱਡੇ ਭਾਗਾਂ ਵਾਲੇ ਹੋ ਤੁਸੀਂ ਕੋਸ਼ਿਸ਼ ਕਰ ਰਹੇ ਹੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਰੀ ਨੂੰ ਕਿ ਸਾਡਾ ਮਿੱਤਰ ਬਣ ਜਾਵੇ ਇਹ ਅਸੀਂ ਆਪ ਹੀ ਛੱਡਿਆ ਸੀਗਾ ਸਾਡੀ ਸੁਰਤੀ ਨੂੰ ਗੁਰਬਾਣੀ 'ਚ ਲਿਖਿਆ ਵੀ ਹੈ ਕਿ ਇਹਨਾਂ ਪੰਜਾਂ ਦੇ ਚੋਰਾਂ ਦੇ ਵੱਸ ਪੈ ਕੇ ਅਤੇ ਮੈਂ ਆਪ ਹੀ ਆਪਣਾ ਮਿੱਤਰ ਛੱਡ ਬੈਠੀ ਪੰਚ ਦੂਤ ਮਿਲ ਪਿਰੋਂ ਵਿਛੋੜੀ ਹੁਣ ਸਾਨੂੰ ਫਿਰ ਸਤਿਗੁਰਾਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਬਖਸ਼ਿਸ਼ ਕਰ ਰਹੇ ਨੇ ਫਿਰ ਕਹਿੰਦੇ ਤੁਸੀਂ ਬਣਾ ਸਕਦੇ ਹੋ ਅਜੇ ਵੀ ਕੁਛ ਨਹੀਂ ਵਿਗੜਿਆ ਜਿਹਦੇ ਨਾਲੋਂ ਵਿਛੋੜਾ ਪੈ ਗਿਆ ਮਨ ਕਰਕੇ ਉਹਦੇ ਨਾਲ ਫਿਰ ਜੁੜ ਜਾਓ ਉਹਨੂੰ ਆਪਣੇ ਮਨ 'ਚ ਵਸਾ ਲਓ ਅਤੇ ਉਹ ਹੁੰਦਾ ਹੈ ਆਰਾਧਨ ਦੇ ਨਾਲ ਮਨ 'ਚ ਕਿੱਦਾਂ ਵੱਸਦਾ ਉਸਨੂੰ ਆਰਾਧਨ ਅਤੇ ਉਸ ਨੂੰ ਸੰਗਤ ਦੇ ਵਿੱਚ ਆ ਕੇ ਨਾਲ ਸੰਗਤ ਵੀ ਦੱਸਿਆ ਤਾਂ ਹੀ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਉਹ ਪਰਮ ਪਦਵੀ 'ਤੇ ਫਿਰ ਸਤਿਗੁਰੂ ਲੈ ਜਾਂਦੇ ਨੇ ਸਾਨੂੰ ਗੁਰਪ੍ਰਸਾਦ ਆ ਜਿਹੜਾ ਜਪ ਰਿਹਾ ਵਾਹਿਗੁਰੂ ਇਹਨੂੰ ਗੁਰਪ੍ਰਸਾਦ ਕਹਿੰਦੇ ਗੁਰਪ੍ਰਸਾਦ ਜਪ ਇਹਨੂੰ ਗੁਰਕਿਰਪਾ ਵੀ ਕਿਹਾ ਜਦੋਂ ਤੁਸੀਂ ਇਸ ਤਰ੍ਹਾਂ ਜਪਦੇ ਹੋ ਮਨ ਨੂੰ ਜੋੜ ਕੇ ਅਤੇ ਫਿਰ ਵਾਹਿਗੁਰੂ ਜੀ ਤੁਹਾਡੇ ਮਨ 'ਚ ਵੱਸਣਾ ਸ਼ੁਰੂ ਕਰ ਦਿੰਦੇ ਪਰ ਸਾਵਧਾਨ ਹੋ ਕੇ ਕਿਤੇ ਜਿੱਥੇ ਹਰ ਅਰਾਧੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬਖਸ਼ਿਸ਼ ਅੱਜ ਕਰ ਰਹੇ ਨੇ ਕਿ ਕਿਤੇ ਜਿੱਥੇ ਸੰਗਤ 'ਚ ਬੈਠ ਕੇ ਤੁਸੀਂ ਮਨ ਨੂੰ ਜੋੜ ਕੇ ਜਦੋਂ ਜਪਦੇ ਉਹਨੂੰ ਆਰਾਧਨਾ ਕਿਹਾ ਕਿਤੇ ਤਿੱਥੇ ਹਰ ਮਿੱਤ ਸਹਾਈ ਸਹਾਈ ਉੱਥੇ ਫਿਰ ਮਿੱਤਰ ਬਣ ਜਾਂਦਾ ਉਹ ਗੁਰ ਕਿਰਪਾ 'ਤੇ ਹਰ ਮਨ ਵਸੈ ਆਹ ਵੇਖੋ ਬੜੀ ਵੱਡੀ ਗੱਲ ਹੈ ਗੁਰ ਕਿਰਪਾ 'ਤੇ ਹਰ ਮਨ ਵਸੈ ਹੋਰ ਤਾਂ ਬਿੱਧ ਲਿਆ ਨਾ ਜਾਈ ਕੋਈ ਹੋਰ ਯੁਗਤੀ ਨਹੀਂ ਵੇਖੋ ਸਤਿਗੁਰ ਦੀ ਹਜ਼ੂਰੀ 'ਚ ਬੈਠੇ ਬਾਣੀ ਗੁਰੂ ਗੁਰੂ ਹੈ ਬਾਣੀ ਹੁਣ ਇਹਨਾਂ ਬਖਸ਼ਿਸ਼ ਕੀ ਕੀਤੀ ਗੁਰਪ੍ਰਸਾਦ ਜਪ ਆਪਾਂ ਹੁਕਮ ਮੰਨ ਲਿਆ ਹੁਣ ਜਦੋਂ ਤੁਸੀਂ ਹੁਕਮ ਮੰਨਦੇ ਹੋ ਨਾ ਤੇ ਉਹ ਸਾਰਾ ਕੁਛ ਜੋ ਸਤਿਗੁਰੂ ਸਾਨੂੰ ਦੇਣਾ ਚਾਹੁੰਦੇ ਨੇ ਨਾਲ ਦੇ ਨਾਲ ਹੀ ਬਖਸ਼ਿਸ਼ ਕਰੀ ਜਾਂਦੇ ਕਿਉਂਕਿ ਜਿਹੜਾ ਅੰਦਰ ਹੈ ਨਾ ਸਾਡੇ ਨਾਮ ਉਸਦੇ ਵਾਸਤੇ ਸਾਨੂੰ ਆ ਸਵਾਸਾਂ ਦਾ ਧਨ ਜਮ੍ਹਾਂ ਕਰਾਉਣਾ ਪੈਂਦਾ ਆ ਜਿਹੜਾ ਤੁਸੀਂ ਕਰਾ ਰਹੇ ਹੋ ਉਹ ਵਾਹਿਗੁਰੂ ਜੀ ਕੰਡਾ ਲੈ ਕੇ ਬੈਠਾ ਸਾਡੇ ਅੰਦਰ ਕੰਡਾ ਹੁੰਦਾ ਤੱਕੜੀ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰ ਆਹ ਤੁਸੀਂ ਪਾਈ ਜਾਂਦੇ ਹੋ ਸਵਾਸਾਂ ਦਾ ਧਨ ਹੀਰੇ ਜੜ ਜੜ ਕੇ ਉਹ ਰਤਨ ਦੇਣਾ ਉਹਨੇ ਤੁਹਾਨੂੰ ਸਵਾਸਾਂ ਨੂੰ ਹੀਰੇ ਕਿਹਾ ਵਾ ਅਤੇ ਜਿਹੜਾ ਰਤਨ ਹੈ ਉਹਨੂੰ ਨਾਮ ਕਿਹਾ ਜਿਹੜਾ ਉਹਨੇ ਦੇਣਾ ਸਾਨੂੰ ਇਹਨਾਂ ਹੀਰਿਆਂ ਦੇ ਨਾਲ ਸਾਨੂੰ ਰਤਨ ਮਿਲਣਾ ਗੁਰ ਕਾ ਸ਼ਬਦ ਰਤਨ ਹੈ ਸ਼ਬਦ ਕਿਹਾ ਨਾਮ ਨੂੰ ਹੀਰੇ ਜਿੱਤ ਜਿਹੜਾ ਆ ਜਿਹੜਾ ਧਿਆਨ ਨਾਲ ਤਾਂ ਹੀ ਆਪਾਂ ਕਹਿੰਦੇ ਕੋਈ ਹੀਰਾ ਇੱਧਰ ਉੱਧਰ ਨਾ ਹੋ ਜਾਵੇ ਤੁਹਾਡਾ ਬੜੇ ਮਹਿੰਗੇ ਹੀਰੇ ਆ ਇਹ ਸਵਾਸਾਂ ਦੇ ਹੀਰੇ ਮਿਲਦੇ ਨੀਗੇ ਅੱਗੇ ਆਪਾਂ ਹੁਣੇ ਬਚਨ ਕਰ ਰਹੇ ਸੀ ਨਾ ਵੀ ਇੱਕ ਸਵਾਸ ਨਹੀਂ ਮਿਲਦਾ ਜਦੋਂ ਇਹ ਹੀਰੇ ਖਤਮ ਹੋ ਜਾਂਦੇ ਆ ਭਾਵੇਂ ਸਾਰੀ ਜਾਇਦਾਦ ਦੇ ਦਿਓ ਡਾਕਟਰ ਨੂੰ ਉਹਨੂੰ ਕਹੋ ਜੀ ਇਹਨੂੰ ਸਵਾਸ ਦੇ ਦਿਓ ਉਹ ਕਹਿੰਦੇ ਸਾਰੀ ਦੁਨੀਆਂ ਦੀ ਜਾਇਦਾਦ ਲਾਇਓ ਇੱਕ ਸਵਾਸ ਨਹੀਂ ਮਿਲਣਾ ਐਡੇ ਮਹਿੰਗੇ ਹੀਰੇ ਆ ਇਹ ਜਿਹਦੇ ਨਾਲ ਅਸੀਂ ਵਣਜ ਕਰਨਾ ਵਾ ਵਣਜ ਕਰੋ ਵਣਜ ਆ ਰਹੇ ਹੋ ਵੱਖਰ ਨਾਮ ਨੂੰ ਕਿਹਾ ਇਹਦੇ ਵੱਖਰ ਲਿਓ ਸੰਭਾਲ ਤੈਸੀ ਵਸਤ ਵਸਾਈਏ ਹਰ ਧਨ ਸੰਚੀਏ ਭਾਈ ਹਰ ਧਨ ਸੰਚੀਏ ਭਾਈ ਜੇ ਹਲਤ ਪਲਤ ਹਰ ਹੋਏ ਸਾਏ ਸਿਖਾਈ ਕਹਿੰਦੇ ਧਨ ਉਹ ਇਕੱਠਾ ਕਰੋ ਜਿਹਦੇ ਨਾਲ ਤੁਹਾਨੂੰ ਨਾਮ ਧਨ ਮਿਲ ਜਾਵੇ ਉਹ ਨਾਮ ਫਿਰ ਸਾਡਾ ਹਲਤ ਅਤੇ ਪਲਤ ਸਵਾਰ ਦਿੰਦਾ ਇਸ ਲੋਕ 'ਚ ਵੀ ਸੁਖੀ ਅਤੇ ਪਰਲੋਕ ਵੀ ਸਵੇਲਾ ਕਰ ਦਿੰਦਾ ਪਰ ਕਿਹਨਾਂ ਦਾ ਕਹਿੰਦੇ ਜਨ ਲਾਗਾ ਹਰ ਏਕੇ ਨਾਏ ਜਨ ਲਾਗਾ ਹਰ
ਇੱਕ ਹੈ ਨਾ ਤਿਸਕੀ ਆਸਨ, ਉਹਨੂੰ ਸੇਵਕ ਕਹਿੰਦੇ ਆ। ਤੁਸੀਂ ਸੇਵਕ ਬਣ ਕੇ ਸੇਵਾ ਕਰ ਰਹੇ ਹੋ, ਇਹ ਬਣ ਆਏਗੀ ਤੁਹਾਨੂੰ। ਕਹਿੰਦੇ ਸੇਵਕ ਉਹ ਸੇਵਾ ਬਣ ਆਈ ਹੁਕਮ ਬੂਝ। ਹੁਕਮ ਕੀ ਆ? ਗੁਰ ਪ੍ਰਸਾਦ ਜਪ। ਤੁਸੀਂ ਕਰਨਾ ਸ਼ੁਰੂ ਕਰਤਾ ਜਪ, ਜਪ ਕਿਹਦਾ ਕਰ ਰਹੇ ਹੋ? ਸੱਚ ਦਾ।

ਧੰਨਵਾਦ। ਜਿੱਥੇ ਹਰ ਅਰਾਧੀਏ ਅਰਾਧਣਾ ਹੁੰਦਾ ਪੂਰਾ ਮਨ ਜੋੜ ਕੇ, ਮਨ ਨੇਤਰਾਂ ਚ ਹੈ, ਇਹ ਬਾਹਰ ਵੇਖੀ ਜਾਂਦਾ। ਜੇ ਨੇਤਰ ਬੰਦ ਕਰਦੇ ਹੋ ਨਾ ਤਾਂ ਫਿਰ ਇੱਕ ਹੋ ਜਾਂਦਾ, ਕੰਨਾਂ ਚ ਆ ਜਾਂਦਾ। ਫਿਰ ਜੇ ਤੁਸੀਂ ਬੋਲਦੇ ਹੋ ਫਿਰ ਸੁਣਦਾ ਮਨ, ਫਿਰ ਇਹਦੇ ਮਨ ਚ ਵੱਸਦਾ ਵਾਹਿਗੁਰੂ। ਕਿਤੇ ਗੁਰ ਕਿਰਪਾ ਤੇ ਹਰ ਮਨ ਵੱਸੈ। ਆ ਜਿਹੜਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਾ, ਗੁਰੂ ਕਿਰਪਾ ਕਰ ਰਿਹਾ, ਉਹਨੇ ਮਨ ਚ ਵਸਾ ਦੇਣਾ ਵਾ। ਤੁਸੀਂ ਦੱਸੋ ਵੱਸ ਸਕਦਾ ਕਿ ਨਹੀਂ? ਹਾਂਜੀ ਵੱਸ ਸਕਦਾ। ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ, ਉਹ ਕੀ ਨਹੀਂ ਕਰ ਸਕਦਾ? ਘਰ ਤਾਂ ਤੇਰੇ ਸਭ ਕੁਛ ਹੈ ਅੱਗੇ। ਹਾਂ ਜਿਸ ਦੇ ਸੋ ਤੇ ਉਹ ਕਰੇ ਕੀ ਜੇ ਉਹਨੇ ਪਾਉਣਾ ਵਾ ਦੇ। ਅੱਗੇ ਬੋਲੋ ਸਦਾ ਆ ਜਿਹੜਾ ਤੁਸੀਂ ਕਰ ਰਹੇ ਹੋ, ਆ ਜੇ ਕਰਨਾ ਸ਼ੁਰੂ ਕਰ ਦਈਏ ਨਾ ਅਸੀਂ ਤੇ ਫਿਰ ਉਹ ਦਿੰਦਾ। ਉਹਦਾ ਨਹੀਂ, ਅੱਜ ਸਤਿਗੁਰੂ ਰਾਮਦਾਸ ਜੀ ਨੇ ਇਹੀ ਤਾਂ ਬਚਨ ਕੀਤਾ, ਕਹਿੰਦੇ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿਤ ਸਹਾਈ। ਉਹ ਉੱਥੇ ਸਹਾਇਤਾ ਕਰਦਾ ਵਾ ਜਿੱਥੇ ਉਹਨੂੰ ਤੁਸੀਂ ਯਾਦ ਕਰਦੇ ਹੋ ਮਨ ਜੋੜ ਕੇ। ਉੱਦਾਂ ਨਹੀਂ ਉਤਲੇ ਉਤਲੇ ਮਨ ਨਾਲ ਨਹੀਂ ਆਓ, ਮਨ ਦਾ ਤਰਲੇ ਕੱਢਣੇ ਪੈਂਦੇ ਆ। ਅਤੇ ਆ ਸਖੀਆਂ ਸਾਰੀਆਂ ਇਕੱਠੀਆਂ ਹੋਈਆਂ, ਇਹਨਾਂ ਗੁਰਮੁਖ ਸਖੀਆਂ ਕਹਿੰਦੇ, ਕਿਤੇ ਸੁਣ ਸਖੀਏ ਮਿਲ ਉੱਦਮ ਕਰੇ ਹੈ ਮਨਾਏ ਲੈ ਹੈ ਕੰਤੇ। ਜਦੋਂ ਮੰਨ ਗਿਆ ਤਾਂ ਫਿਰ ਕੀ ਨਹੀਂ ਉਹਦੇ ਘਰ, ਹੈ ਨਾ। ਮਾਣ ਤਿਆਗ ਹਉਮੈ ਛੱਡ ਕੇ ਆਇਆ ਕਰੋ, ਮਾਣ ਤਿਆਗ ਕਰ ਭਗਤ ਠਗੌਰੀ। ਆ ਭਗਤੀ ਕਰ ਰਹੇ ਹੋ, ਵਾਹਿਗੁਰੂ। ਇਹ ਠੱਗ ਬੂਟੀ ਲਾ ਕਹਿੰਦੇ ਉਹਨੂੰ, ਫਿਰ ਉਹ ਮੰਨੂਗਾ। ਮੋਹ ਸਾਧੂ ਮੰਤਰ, ਸਾਧੂਆਂ ਦਾ ਮੰਤਰ ਨਾ ਮੋਹਿਆ ਜਾਂਦਾ, ਵਾਹਿਗੁਰੂ। ਕਿਤੇ ਵੱਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵਾਨ ਉਹਦਾ ਬਿਰਧ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਮਿੱਤਰ ਬਣ ਜਾਂਦਾ। ਅਤੇ ਮਿੱਤਰ ਕੋ ਜੋ ਮਰਜ਼ੀ ਲੈ ਲਓ ਫਿਰ, ਗੁਰ ਕਿਰਪਾ ਤੇ ਹਰ ਮਨ ਵਸੇ। ਹੋਰ ਤੇ ਬਿਰਧ ਲੈ ਲੈ, ਕਿਤੇ ਹੋਰ ਕੋਈ ਤਰੀਕਾ ਨਹੀਂ ਜੇ, ਇਹੋ ਹੀ ਹੈ ਇੱਕੋ ਹੀ। ਗੁਰਪ੍ਰਸਾਦ ਜਪ, ਕਿਤੇ ਜਪ ਕਰਨਾ ਪੈਣਾ ਵਾ, ਹੈ ਨਾ। ਸਦਾ ਸਿਫਤ ਸਲਾਹ ਤੇਰੀ, ਫਿਰ ਮਨ 'ਚ ਵਸਾਉਣਾ ਪੈਣਾ ਵਾ। ਐਵੇਂ ਨਹੀਂ ਵੀ ਆਪਾਂ ਜੱਪੀ ਵੀ ਜਾਈਏ ਅਤੇ ਇੱਧਰ ਉੱਧਰ ਵੇਖੀ ਵੀ ਜਾਈਏ। ਲਿਖਿਆ ਗੁਰਬਾਣੀ 'ਚ, ਸਾਚੇ ਸਾਹਿਬਾ, ਵੇਖੋ ਛੋ ਕਿੰਨੀ ਪਿਆਰੀ ਗੁਰਬਾਣੀ ਹੈ, ਅਸੀਂ ਵਿਚਾਰਦੇ ਨਹੀਂਗੇ, ਅੱਗੇ ਅੱਗੇ ਲੰਘੀ ਜਾਂਦੇ। ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਫਿਰ ਅੱਗੇ ਦੱਸਿਆ ਵੀ ਉਦੋਂ ਹੀ ਨਾਮ ਪ੍ਰਗਟ ਹੋ ਜਾਣਾ ਜਦੋਂ ਵਸਾ ਲਿਆ ਤੁਸੀਂ। ਨਾਮ ਜਿਨ ਕੇ ਮਨ ਵਸਿਆ, ਅਕਿਰਤਮ ਨਾਮ ਜਪ ਜਪ ਕੇ ਸਤਨਾਮ ਤੁਹਾਡੇ ਅੰਦਰ ਉਹ ਪ੍ਰਗਟ ਹੋ ਜਾਣਾ। ਘਨੇਰੇ ਸ਼ਬਦ ਕਿਹਾ ਨਾਮ ਨੂੰ, ਪੰਜ ਸ਼ਬਦ ਵੀ ਲਿਖਿਆ। ਫਿਰ ਪੜ੍ਹੋ ਸਾਚੇ ਸਾਹਿਬ, ਅਰਦਾਸ ਹੀ ਕਰਿਆ ਕਰੋ ਤਰਲੇ ਜੇ ਨਾਲ, ਤਰਲਾ ਕੱਢ ਕੇ। ਸਾਚੇ ਸਾਹਿਬ ਕਿਆ ਨਾ ਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ, ਘਨੇਰੇ ਸ਼ਬਦ ਨਾਮ ਸੁਣਨਾ ਸ਼ੁਰੂ ਹੋ ਜਾਣਾ ਅੰਦਰੋਂ ਤੁਹਾਨੂੰ, ਹੈ ਨਾ। ਕਹੇ ਨਾਨਕ ਸੱਚੇ ਸਾਹਿਬ, ਜਦੋਂ ਨਾਮ ਪ੍ਰਗਟ ਹੋ ਗਿਆ ਨਾ ਅੰਦਰ, ਫਿਰ ਕੋਈ ਉਹਨੂੰ ਕਿਹਾ ਹਰ ਸੁਣ ਅਕਥ ਕਥਾ ਹਰ ਨਾਮ। ਅਕਥ ਵਾਹਿਗੁਰੂ ਨੂੰ ਕਿਹਾ, ਉਹ ਕਥਾ ਕਰ ਰਿਹਾ ਸਾਡੇ ਅੰਦਰ, ਉਹਨੂੰ ਨਾਮ ਕਿਹਾ। ਸੁਣ ਅਕਥ ਕਥਾ ਹਰ ਨਾਮ, ਫਿਰ ਮਿਲੇਗਾ ਕੀ? ਰਿੱਧ ਬੁੱਧ ਸਿੱਧ ਸੁਖ ਪਾਵੇਂ, ਭਜ ਗੁਰਮਤਿ ਹਰ ਰਾਮ ਰਾਮ। ਕਿਤੇ ਗੁਰੂ ਦੀ ਮਤ ਲੈ ਕੇ ਜਪਣਾ ਜਿੱਦਾਂ ਤੁਸੀਂ ਜਪ ਰਹੇ ਹੋ ਸਵਾਸ ਗ੍ਰਸ। ਕਿਤੇ ਜੇ ਗੁਰੂ ਦੀ ਮਤ ਲੈ ਕੇ ਜਪੇਗਾ ਤੇ ਫਿਰ ਉਹ ਤੈਨੂੰ ਨਾਮ ਦੇਵੇਗਾ, ਉਹ ਨਾਮ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਫਿਰ ਉੱਥੇ ਕਿਤੇ ਸਭ ਵਡਿਆਈਆਂ ਹਰ ਨਾਮ ਵਿੱਚ, ਫਿਰ ਬਸ ਸੁਣਨ ਦੀ ਗੱਲ ਰਹਿ ਜਾਂਦੀ ਹੈ, ਫਿਰ ਜਪਣਾ ਖਤਮ ਹੋ ਜਾਂਦਾ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਏ, ਉਹਨੂੰ ਧਿਆਈਏ, ਧਿਆਉਣਾ ਗਿਆ। ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿੱਤ, ਪਹਿਲਾਂ ਤਾਂ ਆਪ ਬੋਲ ਕੇ ਚਿੱਤ ਲਾਉਂਦੇ ਆਪਾਂ, ਇਹੋ ਨਹੀਂ ਲੱਗਦਾ, ਸੋਚਾਂ ਨਹੀਂ ਛੱਡਦੀਆਂ। ਅਤੇ ਜਦੋਂ ਤੁਸੀਂ ਸਾਵਧਾਨ ਹੋ ਕੇ ਚਿੱਤ ਲਾ ਲਿਆ ਤਾਂ ਅੰਦਰ ਚਿੱਤ ਲੱਗ ਜਾਣਾ, ਫਿਰ ਅੰਦਰੋਂ ਨਾਮ ਸੁਣਨਾ ਸ਼ੁਰੂ ਹੋ ਜਾਣਾ। ਪੰਜ ਸ਼ਬਦ ਜਿਹਨੂੰ
ਕਿਹਾ ਅਨਹਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ। ਉਦੋਂ ਪ੍ਰਕਾਸ਼ ਰੂਪ ਦਰਸ਼ਨ ਹੋਣੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ। ਇਹ ਫਿਰ ਆਹ ਜਿਹੜੇ ਦੁੱਖੇ ਆ ਸੋਚਾਂ ਇਹ ਪਾਸੇ ਹੋ ਜਾਣੇ, ਦੁੱਖ ਰੋਗ ਸੰਤਾਪ ਉਤਰੇ, ਉਹ ਕਲੀਨ ਅਪ ਹੋ ਜਾਣਾ ਸਾਰਾ ਕੁਛ ਅੰਦਰੋਂ, ਉਹ ਨਾਮ ਬਾਣੀ ਧੁਨ ਹੈ ਨਾ ਜਿਹਨੂੰ ਕਿਹਾ ਤੀਜੀ ਲਾਮ 'ਚ ਦੱਸਿਆ ਨਾ, ਸੰਤ ਜਨਾ ਵਡਭਾਗੀ ਪਾਇਆ ਰਕਥੀਏ ਅਕਥ ਕਹਾਣੀ ਹੈ ਨਾ, ਹਿਰਦੇ ਹਰ ਹਰ ਹਰ ਤੁਹਾਨੂੰ ਭਜੀ, ਉਹ ਨਾਮ ਪ੍ਰਗਟ ਹੋ ਜਾਣਾ। ਪਰ ਤੁਸੀਂ ਉਹਨਾਂ ਚਿਰ ਜੱਪੀ ਜਾਣਾ, ਹਰ ਜੱਪੀਏ ਮਸਤਕ ਭਾਗ ਜੀਓ, ਜਾਂ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੇ ਮਨ ਬੈਰਾਗ। ਉੱਥੇ ਫਿਰ ਚੌਥੀ ਜਾ ਕੇ ਪ੍ਰਕਾਸ਼ ਹੋ ਜਾਂਦਾ, ਉਹਨੂੰ ਪਾ ਲੈਂਦੇ ਹੋ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠ। ਉੱਥੇ ਉਹਨਾਂ ਲਿਖਿਆ ਫਿਰ ਗੁਰਮੁਖ ਮਨ ਨੂੰ, ਉਦੋਂ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਨ। ਉੱਥੇ ਫਿਰ ਅੱਜ ਉਹਨਾਂ ਲਿਖਿਆ ਕਿ ਹੋਰ ਕੋਈ ਤਰੀਕਾ ਨਹੀਂ, ਜੇ ਤੁਸੀਂ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਦੇ ਅੱਗੇ ਕੀ ਕਰ, ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਸੇਵਕ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਨ ਹਿਰੇ, ਗੁਰ ਬਚਨੀ ਹਰ ਨਾਮ ਉਚਰੇ। ਪਰ ਜਿਹੜੇ ਉਚਰਨਗੇ, ਉਚਰਨਾ ਹੁੰਦਾ ਬੋਲਣਾ, ਇੱਕ ਸ਼ਬਦ ਆਉਂਦਾ ਸ਼੍ਰੀ ਰਾਮ ਨਾਮਾ ਉਚਰ ਮਨਾ, ਉਚਰਦੇ ਨਹੀਂ ਸੀ ਬੋਲਦੇ ਨਹੀਂ ਗੇ, ਤੇ ਜੇ ਨਹੀਂ ਬੋਲੇਗਾ ਤੇ ਜਮਾਂ ਨੇ ਬੜਾ ਕੁੱਟਣਾ, ਆਗੇ ਜਮਦਲ ਵਿਖਮ ਘਣਾ ਹੈ ਨਾ। ਇਸ ਲਈ ਸਤਿਗੁਰ ਨੇ ਪਹਿਲਾਂ ਬੋਲਣਾ ਪੈਣਾ, ਕੇਸੋ ਕੇਸੋ ਕੂਕੀਏ, ਜਿਹਨਾਂ ਚਿਰ ਨਾਮ ਨਹੀਂ ਪ੍ਰਗਟ ਹੋ ਜਾਂਦਾ ਉਹਨਾਂ ਚਿਰ ਕੂਕਣਾ ਪੈਣਾ ਤੁਹਾਨੂੰ ਮਨ ਨੂੰ ਜੋੜ ਕੇ, ਨਾ ਸੋਈਏ ਆਸਾਰ ਰਾਤ ਦਿਵਸ ਕਹਿ ਕੂਕਣੇ ਕਵੇ ਕੇ ਸੁਣੇ ਪੁਕਾਰ। ਜਦੋਂ ਉਹ ਪੁਕਾਰ ਸੁਣਦਾ ਫਿਰ ਉਹ ਬੋਲਣ ਲੱਗ ਪੈਂਦਾ ਅੰਦਰ, ਬਸ ਫਿਰ ਤੁਸੀਂ ਸੁਣਨਾ ਹੀ ਹੈ, ਫਿਰ ਵਾਹਿਗੁਰੂ ਦਾ ਨਾਮ ਅੰਦਰੋਂ ਸੁਣਨਾ ਵਾ। ਉਹਨੂੰ ਕਹਿੰਦੇ ਨੇ ਸਤਿਗੁਰ ਸਿੱਖ ਕਾ, ਸਤਿਗੁਰ ਸਿੱਖ ਤੋਂ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ, ਸਤਿਗੁਰ ਸਿੱਖ ਕਾ ਹਾਲਤ ਪੱਲਤ ਸਵਾਰੇ। ਵੇਖੋ ਦੋਵੇਂ ਹੀ ਅੱਜ ਵੀ ਇਹੀ ਲਿਖਿਆ ਉਹਨਾਂ ਨੇ, ਕਹਿੰਦੇ ਜੇ ਹਾਲਤ ਪੱਲਤ ਹਰ ਹੋਏ ਸਿਖਾਈ, ਵਾਹਿਗੁਰੂ ਦਾ ਨਾਮ ਹੈ ਜਿਹੜਾ ਉਹ ਇਸ ਲੋਕ 'ਚ ਅਤੇ ਪ੍ਰਲੋਕ 'ਚ ਵੀ ਸਹਾਇਤਾ ਕਰਦਾ ਹੈ ਨਾ, ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ। ਨਾਨਕ ਹਰ ਪ੍ਰਭ ਉਹਨੇ ਆਪ ਹੀ ਦਰਸ਼ਨ ਦੇ ਦੇਣੇ, ਮਿਲਾਪ ਹੋ ਜਾਣਾ। ਇਸ ਲਈ ਆਓ ਆਪਾਂ ਫਿਰ ਸਤਿਗੁਰੂ ਦਾ ਜੋ ਹੁਕਮ ਆ, ਇਹ ਧੰਨ ਇਕੱਠਾ ਹੁੰਦਾ ਸਤ ਸੰਗਤ ਦੇ ਵਿੱਚ। ਅਗਲੇ ਵਚਨ ਲਿਖੇ ਆ, ਕਹਿੰਦੇ ਸਤ ਸੰਗਤੀ ਸੰਗ ਹਰ ਧੰਨ ਖਟੀਏ, ਇੱਕਦੋਂ ਜੀਪੋਂ ਲੱਖ ਹੋਏ ਲੱਖ ਵੀ। ਅੱਜ ਦਾ ਹੁਕਮਨਾਮਾ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਸਤ ਸੰਗਤੀ ਸੰਗ, ਕਹਿੰਦੇ ਸੱਚੀ ਸੰਗਤ ਚ ਬੈਠ ਕੇ ਧੰਨ ਇਕੱਠਾ ਕਰਿਆ ਕਰੋ, ਵਣਜ ਕਰੋ, ਵਣਜਾਰੇ ਹੋ, ਆਪਾਂ ਨੂੰ ਵਣਜਾਰੇ ਕਿਹਾ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭੇ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸ ਸੰਭਾਲ, ਭਾਈ ਰੇ ਰਾਮ ਕਹੋ। ਬਸ ਆਹ ਜੁਗਤ ਆ ਵਾਹਿਗੁਰੂ ਬੋਲਣਾ, ਤੇ ਫਿਰ ਹੋਰ ਫੁਰਨਾ ਨਾ ਆਵੇ ਕੋਈ, ਅੱਖਾਂ ਬੰਦ ਕਰਕੇ ਚਿੱਤ ਇੱਕ ਚਿੱਤ ਹੋ ਕੇ, ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ। ਆਓ ਆਪਾਂ ਫਿਰ ਜੁੜ ਕੇ ਕਰੀਏ ਜੀ ਵਾਹਿਗੁਰੂ।

ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਆਪਾਂ ਸਾਰੇ ਹੀ ਗੁਰੂ ਰਾਮਦਾਸ ਜੀ ਨੂੰ ਅਕਾਲ ਪੁਰਖ ਦਾ ਰੂਪ ਮੰਨਦੇ ਹਨ ਅਤੇ ਫਿਰ ਉਹਨਾਂ ਦਾ ਹੁਕਮ ਵੀ ਮੰਨਣਾ ਚਾਹੀਦਾ ਸਾਨੂੰ ਅਟਲ ਅਥਾ ਅਤੋਲ ਤੂੰ ਇੱਦਾਂ ਦੇ ਸੀ ਗੁਰੂ ਰਾਮਦਾਸ ਜਿਨ੍ਹਾਂ ਦਾ ਹੁਕਮਨਾਮਾ ਸਾਹਿਬ ਅੱਜ ਆਪਾਂ ਵਿਚਾਰ ਕਰ ਰਹੇ ਹਾਂ ਅਟਲ ਵਾਹਿਗੁਰੂ ਜੀ ਆ ਅਤੋਲ ਵਾਹਿਗੁਰੂ ਜੀ ਆ ਅਟਲ ਅਥਾਹ ਵਾਹਿਗੁਰੂ ਜੀ ਆ ਸਾਰੇ ਅਕਾਲ ਪੁਰਖ ਦੇ ਗੁਣ ਨੇ ਗੁਰੂ ਰਾਮਦਾਸ ਇਹ ਗੁਣ ਆਉਂਦੇ ਕਿੱਦਾਂ ਵਾ ਜਿਨ ਹਰ ਜਪਿਆ ਸੇ ਹਰ ਹੋਏ ਗੁਰੂ ਰਾਮਦਾਸ ਜੀ ਕਹਿੰਦੇ ਤੁਹਾਡੇ 'ਚ ਵੀ ਆ ਜਾਣਗੇ ਪਰ ਤੁਸੀਂ ਗੱਲ ਤਾਂ ਮੰਨੋ ਗੁਰੂ ਰਾਮਦਾਸ ਜੀ ਨੂੰ ਆਪਾਂ ਸਾਰੇ ਮੰਨਦੇ ਹਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਉਹ ਕੀ ਕਹਿੰਦੇ ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਕੀ ਕਰੇ ਸੋ ਪਲ ਕੇ ਉੱਠਾ ਰਾਮ ਤੇ ਆਵੇ ਉੱਦਮ ਤੋਂ ਬਿਨਾਂ ਜਪਿਆ ਨਹੀਂ ਜਾਂਦਾ ਉੱਦਮ ਕਰੇ ਭਲਕੇ ਪ੍ਰਭਾਤ ਪ੍ਰਭਾਤੀਆਂ ਦਾ ਅੰਮ੍ਰਿਤ ਵੇਲਾ ਸੱਚ ਨਾਉ ਇਸ਼ਨਾਨ ਕਰੇ ਅੰਮ੍ਰਿਤਸਰ ਨਾਲ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਉਪਦੇਸ਼ ਗੁਰੂ ਪੰਜ ਪਿਆਰੇ ਦਿੰਦੇ ਸਾਨੂੰ ਗੁਰਪ੍ਰਸਾਦ ਕਹਿੰਦੇ ਉਹ ਲੈ ਕੇ ਨਾ ਫਿਰ ਜਪਿਆ ਕਰੋ ਅਤੇ ਕੀ ਹੋ ਗਿਆ ਜਪਣ ਨਾਲ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਮਨ ਜਿਹੜਾ ਵਾਹਿਗੁਰੂ ਵਰਗਾ ਹੋ ਜਾਵੇ ਜਿਨ ਹਰ ਜਪਿਆ ਸੇ ਹਰ ਹੋਏ ਜਿਨ ਹਰ ਜਪਿਆ ਪਰ ਜਪਣ ਦਾ ਤਰੀਕਾ ਗੁਰਮਤੀ ਜਪਣਾ ਗੁਰੂ ਦੀ ਮੱਤ ਨਾਲ ਅੱਜ ਵੀ ਉਹਨਾਂ ਨੇ ਇਹੀ ਲਿਖਿਆ ਪਹਿਲਾਂ ਸਾਨੂੰ ਦੱਸਦੇ ਵੀ ਜਪਣਾ ਕਿੱਦਾਂ ਤੁਸੀਂ ਜਪਦੇ ਤਾਂ ਸਾਰੇ ਹੀ ਆ ਕਹਿੰਦੇ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਹੋਰ ਤੇ ਬਿੱਤ ਲਿਆ ਨਾ ਜਾਈ ਕਹਿੰਦੇ ਹਰ ਧਨ ਸੰਚੀਏ ਭਾਈ ਜੇ ਹਲਤ ਪਲਤ ਹਰ ਹੋਏ ਸਿਖਾਈ ਗੁਰਮਤੀ ਜਿੰਨੀ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋ ਗਏ ਗੁਰੂ ਰਾਮਦਾਸ ਜੀ ਫਿਰ ਗੁਰਮਤ ਦਿੰਦੇ ਨੇ ਕਿੱਦਾਂ ਜਿਵੇਂ ਤੁਸੀਂ ਜਪ ਰਹੇ ਹੋ ਕਹਿੰਦੇ ਜੋ ਸਵਾਸ ਗਿਰਾਸ ਧਿਆਏ ਮੇਰਾ ਹਰ ਹਰ ਸਵਾਸ ਆਉਂਦਾ ਤੇ ਜਾਂਦਾ ਉਹਨਾਂ ਨੂੰ ਪਤਾ ਸੀ ਸਵਾਸ ਬੜੀ ਜ਼ਰੂਰੀ ਹੈ ਸਰੀਰ ਲਈ ਸਵਾਸ ਬਹੁਤ ਜ਼ਰੂਰੀ ਹੈ ਕਹਿੰਦੇ ਫਿਰ ਤੁਸੀਂ ਨਾ ਗੁਰੂ ਦੀ ਮੱਤ ਨਾਲ ਜਪਿਓ ਸਵਾਸ ਗਿਰਾਸ ਸੋ ਗੁਰ ਸਿੱਖ ਗੁਰੂ ਮਨ ਪਾਵੇ ਉਹ ਫਿਰ ਉਹਨੂੰ ਪ੍ਰਵਾਨ ਹੋ ਜਾਏਗਾ ਜਦੋਂ ਸਵਾਸ ਆਪਾਂ ਲੈਂਦੇ ਹਾਂ ਵਾਹ ਹੀ ਕਹਿ ਰਹੇ ਉੱਥੇ ਜਦੋਂ ਗਗਨ ਨੂੰ ਆਉਂਦਾ ਬਾਹਰ ਗੁਰੂ ਕਹਿ ਰਹੇ ਹੈ ਨਾ ਇਹਨੂੰ ਸਵਾਸ ਗਿਰਾਸ ਕਹਿੰਦੇ ਨੇ ਸਵਾਸ ਗਿਰਾਸ ਹੁੰਦਾ ਸਵਾਸਾਂ ਦੀ ਗਰਾਹੀ ਉਹ ਕੌਣ ਦੇ ਰਿਹਾ ਵਾਹਿਗੁਰੂ ਕਿਤੇ ਆਪੇ ਕਰਤਾ ਕਰ ਵੇਖੇ ਦਿੰਦਾ ਸਵਾਸ ਗਿਰਾਹਾ ਹੈ ਇਹ ਗਰਾਹੀ ਜਿੰਨੀ ਅੰਦਰ ਜਾਂਦੀ ਉਨੀ ਬਾਹਰ ਆ ਜਾਂਦੀ ਹੈ ਸਵਾਸ ਜਿੰਨਾ ਅੰਦਰ ਜਾਂਦਾ ਅੰਦਰ ਨੂੰ ਸਵਾਸ ਜਾਂਦੇ ਹਾਂ ਵਾਹੇ ਬੋਲੋ ਬਾਹਰ ਨੂੰ ਗੁਰੂ ਦੇ ਭਾਵੇਂ 2-3 ਘੰਟੇ ਲੱਗੇ ਰੋਜ਼ ਥੱਕੋਗੇ ਨਹੀਂ ਕਿਉਂਕਿ ਸਵਾਸ ਬੋਡੀ ਨਾਲ ਚੱਲਣੀ ਬਹੁਤ ਜ਼ਰੂਰੀ ਹੈ ਕਈ ਆਪਾਂ ਇੱਕੋ ਸਾਹ ਹੀ ਕਹੀ ਜਾਂਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉਹ ਫਿਰ ਸਾਹ ਨਹੀਂ ਆਉਂਦਾ ਤਾਂ ਸਗੋਂ ਕ੍ਰੋਧੀ ਹੋ ਜਾਂਦਾ ਮਨ ਕਿਉਂਕਿ ਇੱਥੋਂ ਆਕਸੀਜਨ ਦੇ ਵਿੱਚੋਂ ਨਾ ਅੰਮ੍ਰਿਤ ਰਸ ਜਾਂਦਾ ਸਾਰਾ ਜਿਹੜਾ ਸੱਚਖੰਡ ਹੈ ਇਹ ਭਰਿਆ ਪਿਆ ਨਾਮ ਰਸ ਦੇ ਨਾਲ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਉਹ ਬਾਹਰ ਵੀ ਵਰਤ ਰਿਹਾ ਸਾਡੇ ਅੰਦਰ ਵੀ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਜੋ ਭਰਿਆ ਮੰਡੇ ਸੋਏ ਪਿੰਡੇ ਅੰਮ੍ਰਿਤ ਨਾਮ ਨੂੰ ਕਿਹਾ ਅੰਮ੍ਰਿਤ ਸਦਾ ਵਰਸਦਾ ਬੁੱਝਣ ਬੁੱਝਣ ਹਾਰ ਜਿਹਨਾਂ ਗੁਰਮੁਖ ਨੇ ਬੁੱਝ ਲਿਆ ਉਹਨਾਂ ਅੰਮ੍ਰਿਤ ਰੱਖਿਆ ਉਧਾਰ ਉਹ ਨਾਮ ਨੂੰ ਸੁਣਦੇ ਚ ਅੰਮ੍ਰਿਤ ਰਸ ਪੀਂਦੇ ਉਹ ਕਹਿੰਦੇ ਇਹ ਅੰਮ੍ਰਿਤ ਨਾਲ ਭਰਿਆ ਪਿਆ ਸੱਚਖੰਡ ਇਹ ਆਕਸੀਜਨ ਦੇ ਨਾਲ ਸਾਡੇ ਅੰਦਰ ਉਹ ਅੰਮ੍ਰਿਤ ਜਾਂਦਾ ਵਾ ਜਿਹੜੇ ਸਾਡੇ ਅੰਦਰ ਆ ਨਾ ਜੀਵ ਵਸਦੇ ਕਰੋੜਾਂ ਦੀ ਗਿਣਤੀ 'ਚ ਆ ਜਾਂ ਤੁਸੀਂ ਸੈੱਲ ਕਹਿੰਦੇ ਹੋ ਉਹ ਕੋਈ ਸੈੱਲ ਨਹੀਂ ਹੈਗੇ ਕਾਇਆ ਨਗਰੀ ਇਹ ਮਨ ਰਾਜਾ ਉਹਨਾਂ ਦਾ ਤਨ ਵੀ ਆ ਉਹਨਾਂ ਦਾ ਮਨ ਵੀ ਆ ਉਹ ਇਸ ਰਾਜੇ ਦੀ ਪਰਜਾ ਵਾ ਮਨ ਰਾਜਾ ਇਸ ਕਾਇਆ ਨਗਰੀ ਦਾ
ਤੇ ਇਹਨੇ ਰਾਜੇ ਦਾ ਕੰਮ ਕੀ ਹੁੰਦਾ? ਸ਼ੁੱਧ ਖੁਰਾਕ ਦੇਣੀ ਆਪਣੀ ਪ੍ਰਜਾ ਨੂੰ, ਹਰ ਇੱਕ ਚੀਜ਼ ਸ਼ੁੱਧ ਦੇਣੀ, ਇਹ ਰਾਜੇ ਦੀ ਡਿਊਟੀ ਹੁੰਦੀ ਹੈ। ਅਤੇ ਫਿਰ ਇੱਥੋਂ ਪਾਉਣ 'ਚੋਂ ਇਹ ਅੰਮ੍ਰਿਤ ਦਿੰਦਾ ਅੰਦਰਲੇ ਆਪਣੇ ਜੀਆਂ ਨੂੰ। ਅਤੇ ਜੇ ਆਪਾਂ ਸਾਹ ਹੀ ਨਾ ਲਈਏ ਤਾਂ ਕਿੰਨਾ ਚਿਰ ਅੰਮ੍ਰਿਤ ਜਾਣਾ ਹੀ ਨਹੀਂ ਗਾ, ਅਤੇ ਉਹ ਵਿਚਾਰੇ ਦੇ ਫਿਰ, ਕਿਉਂਕਿ ਮਨ ਉਹਨਾਂ ਦੇ ਵੀ ਤਨ ਅਤੇ ਮਨ ਹੈ, ਤਨ ਦੀ ਖੁਰਾਕ ਉਹ ਲੈਂਦੇ ਨੇ ਸਾਡੇ ਬਲੱਡ 'ਚੋਂ, ਅਤੇ ਮਨ ਦੀ ਖੁਰਾਕ ਅੰਮ੍ਰਿਤ ਰਸ ਹੈ ਉਹ ਲੈਂਦੇ ਨੇ ਆਹ ਜਿਹੜੇ ਸਵਾਸ 'ਚੋਂ ਪਾਉਣ 'ਚੋਂ, ਜਿਹੜਾ ਪਾਉਣ ਰਾਜਾ ਉਹਨੂੰ ਦਿੰਦਾ ਅੰਦਰ। ਸਵਾਹ ਜਿਹਨੂੰ ਕਹਿੰਦੇ ਆਪਾਂ, ਸਾਹ ਸਾਹਾਂ 'ਚੋਂ ਫਿਰ ਉਹਨਾਂ ਨੂੰ ਅੰਮ੍ਰਿਤ ਰਸ ਮਿਲਦਾ। ਇਸ ਲਈ ਗੁਰੂ ਰਾਮਦਾਸ ਨੇ ਕਿਹਾ, ਅੰਦਰੋਂ ਸਾਹ ਜਾਂਦਿਆਂ ਕਹੋ ਵਾਹਿਗੁਰੂ ਵਾਹਿਗੁਰੂ, ਉਹਨਾਂ ਕੋਲ ਇੰਨਾ ਅੰਮ੍ਰਿਤ ਵਾਧੂ ਹੋ ਜਾਣਾ ਅੰਦਰ, ਅਤੇ ਉਹ ਤੁਹਾਡੇ ਸਾਰੇ ਸੈੱਲ ਜਿਹੜੇ ਉਹ ਕੰਮ ਕਰਨੇ ਸ਼ੁਰੂ ਕਰ ਦੇਣੇ। ਕਈ ਵਾਰੀ ਨਾ ਅਸੀਂ ਆਕਸੀਜਨ ਸਾਹ ਖਿੱਚਦੇ ਨਹੀਂ ਗੇ, ਅਤੇ ਸਾਡੇ ਕਈ ਬਾਡੀ ਦੇ ਪਾਰਟ ਆ ਜਿੱਥੇ ਆਕਸੀਜਨ ਜਾਂਦੀ ਨਹੀਂ, ਉਹ ਫਿਰ ਸੈੱਲ ਡੈੱਡ ਹੋਣੇ ਸ਼ੁਰੂ ਹੋ ਜਾਂਦੇ ਜਿਹੜੇ ਅੰਦਰ ਆ। ਉਹ ਸਾਡੇ ਇਸ ਨਗਰ ਦੇ ਪਰਜਾ ਵਾ, ਉਹ ਪਰਜਾ ਦੇ ਵਿੱਚੋਂ ਕਈ ਫਿਰ ਮਰਨਾ ਸ਼ੁਰੂ ਕਰ ਦਿੰਦੇ, ਮਰਨ ਲੱਗ ਪੈਂਦੇ ਆ, ਕਈ ਬਿਮਾਰ ਹੋ ਜਾਂਦੇ, ਫਿਰ ਉਹ ਤੱਤਾਂ ਦਾ ਬੈਲੈਂਸ ਵਿਗੜ ਜਾਂਦਾ, ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਕਿਸੇ ਨੂੰ ਕੋਈ। ਅਤੇ ਜੇ ਮਨ ਰਾਜਾ ਜ਼ਹਿਰ ਦੇਣ ਲੱਗ ਪਵੇ, ਮਨ ਰਾਜੇ ਦਾ ਹੀ ਜੀ ਕਰਦਾ ਨਾ ਮੈਂ ਠੇਕੇ 'ਤੇ ਜਾਵਾਂ, ਉਹ ਜ਼ਹਿਰ ਹੈ। ਉਹ ਰਾਜਾ ਆਪ ਹੀ ਆਪਣੀ ਪਰਜਾ ਨੂੰ ਜ਼ਹਿਰ ਦੇਵੇ ਤਾਂ ਉਹਦਾ ਕੀ ਹਾਲ ਹੋਊਗਾ? ਕਈ ਦਿੰਦੇ ਵੀ ਆ ਵੇਖ ਲਿਓ ਤੁਸੀਂ, ਸ਼ਰਾਬ ਪੀਂਦੇ ਆ, ਹੈ ਨਾ, ਗਲਤ ਚੀਜ਼ਾਂ ਖਾਂਦੇ, ਨਸ਼ੇ, ਉਹ ਫਿਰ ਅੰਦਰ ਜਿਹੜੇ ਸਾਡੇ ਸੈੱਲ ਆ ਨਾ ਉਹ ਮਰਨੇ ਸ਼ੁਰੂ ਹੋ ਜਾਂਦੇ, ਉਹ ਸਟ੍ਰਾਈਕਾਂ ਕਰਦੇ ਅੰਦਰ, ਧਰਨੇ ਲੱਗਦੇ ਅੰਦਰ ਵੀ, ਕਈ ਮਰ ਜਾਂਦੇ ਆ, ਕਈ ਵਿਚਾਰੇ ਤੜਫਦੇ ਆ ਜ਼ਖਮੀ ਹੋ ਕੇ, ਉਦੋਂ ਫਿਰ ਸਾਨੂੰ ਰੋਗ ਲੱਗਦੇ ਆ। ਆ ਜਿਹੜੇ ਕਹਿੰਦੇ ਫਲਾਣੇ ਨੂੰ ਉਹ ਰੋਗ ਲੱਗ ਗਿਆ ਫਲਾਣੇ ਨੂੰ, ਇਹ ਜਦੋਂ ਅਸੀਂ ਅੰਦਰ ਖੁਰਾਕ ਮਨ ਰਾਜਾ ਨਹੀਂ ਸਹੀ ਦਿੰਦਾ, ਮਾੜਾ ਖਾਂਦਾ, ਲਿਖਿਆ ਨਾ ਸਾਰਾ ਕੁਛ ਲਿਖਿਆ ਗੁਰਬਾਣੀ 'ਚ, ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ। ਹੁਣ ਕਈ ਵਿਚਾਰੇ ਇੱਥੇ ਲੜੀ ਜਾਂਦੇ ਆ ਵੀ ਖਾਣਾ ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਅਤੇ ਗੁਰਬਾਣੀ ਨੂੰ ਪੜ੍ਹਦੇ ਨਹੀਂ, ਜੇ ਪੜ੍ਹਦੇ ਤਾਂ ਵਿਚਾਰਦੇ ਨਹੀਂ। ਗੁਰਬਾਣੀ 'ਚ ਲਿਖਿਆ, ਬਾਬਾ ਐਸਾ ਖਾਣਾ ਖੁਸ਼ੀ ਖੁਆਰ, ਕਹਿੰਦੇ ਤੇਰੀ ਖੁਸ਼ੀ ਨੂੰ ਖੁਆਰ ਕਰ ਦੂਗਾ ਜੇ ਤੂੰ ਇਹੋ ਜਿਹਾ ਖਾਣਾ ਖਾਵੇਂਗਾ। ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਵੇਖੋ ਸਤਿਗੁਰਾਂ ਨੇ ਗੁਰਬਾਣੀ ਸਿੱਧਾ ਲਿਖ ਦਿੱਤਾ, ਝੂਠਾ ਮੱਦ ਮੂਲ ਨਾ ਪੀ ਬਚੀ ਪੀਚੀਏ, ਕਹਿੰਦੇ ਝੂਠਾ ਮੱਦ ਨਹੀਂ ਪੀਣਾ ਜਿਹਨੂੰ ਸ਼ਰਾਬ ਕਹਿੰਦੇ, ਹੈ ਨਾ। ਜੇਕਾ ਪਾਰ ਵਸਾ, ਕਹਿੰਦੇ ਇਹ ਬਿਲਕੁਲ ਨਹੀਂ ਇਹੋ ਜਿਹੀਆਂ ਚੀਜ਼ਾਂ ਖਾਣੀਆਂ, ਉਹ ਸਾਰਾ ਮਨਾ ਕੀਤਾ ਵਾ। ਇੱਕ ਤੁਸੀਂ ਸ਼ਬਦ ਪੜ੍ਹਿਓ ਗੁਰੂ ਨਾਨਕ ਸਾਹਿਬ ਦਾ, ਉਹਦੇ ਵਿੱਚ 84 ਲੱਖ ਜੀਵਾਂ ਦੀ ਖੁਰਾਕ ਦੱਸੀ ਹੈ। ਉੱਥੋਂ ਹੀ ਸਿਆਣਾ ਬੰਦਾ ਲਾ ਲੈਂਦਾ ਹਿਸਾਬ ਵੀ ਆਹ ਜਿਹੜਾ ਵਾ ਇਹ ਤਾਂ ਸਭ ਤੋਂ ਉੱਪਰ ਹੈ। ਆਹ ਜਿਹੜਾ ਮਾਨਸ ਆ, 184 ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆ, ਇਹਨੂੰ ਨਹੀਂ ਪਤਾ ਅਜੇ ਗੁਰਬਾਣੀ 'ਚ ਲਿਖਿਆ ਹੋਇਆ। ਜਦ ਗੁਰੂ ਨਾਨਕ ਦੱਸੇ ਤਾਂ ਫਿਰ ਤਾਂ ਇਹ ਆਖੀਏ ਵੀ ਸਾਨੂੰ ਦੱਸਿਆ ਨਹੀਂ ਕਿਸੇ। ਉੱਥੇ ਸ਼ਬਦ ਪੜ੍ਹਿਓ, ਇੱਕ ਮਾਸਾ ਹਾਰੀ ਇੱਕ ਤ੍ਰਿਣ ਖਾਏ, ਇੱਕ ਮਾਸਾ ਹਾਰੀ ਇੱਕ ਤ੍ਰਿਣ ਖਾਏ। ਮਾਸ ਖਾਣਾ ਤੁਹਾਨੂੰ ਪਤਾ, ਮਾਸਾ ਹਾਰੀ ਕਿਹੜੇ ਜਾਨਵਰ ਹੈ, ਇੱਕ ਤ੍ਰਿਣ ਖਾਣਾ, ਤ੍ਰਿਣ ਹੋ ਗਏ ਪੱਠੇ, ਉਹ ਸਾਡੇ ਮਾਝੇ 'ਚ ਪੱਠੇ ਕਹਿੰਦੇ, ਪੱਠੇ। ਇੱਕ ਮਾਸਾ ਹਾਰੀ ਇੱਕ ਤ੍ਰਿਣ ਖਾਏ, ਇੱਕ ਨਾ 36 ਅੰਮ੍ਰਿਤ ਪਾਏ। ਸਾਡੇ ਲਈ ਤਾਂ 36 ਪ੍ਰਕਾਰ ਦੇ ਭੋਜਨ ਆ। ਹੁਣ ਮਾਸ ਖਾਣ ਵਾਲੇ ਮਾਸ ਖਾਂਦੇ, ਵੇਖੋ ਕਿੱਡੇ ਸਿਆਣੇ ਆ, ਉਹ ਕੁਦਰਤ ਦੇ ਨਿਯਮ ਨੂੰ ਤੋੜਦੇ ਨਹੀਂ ਗੇ। ਇੱਕ ਸ਼ੇਰ ਨੂੰ ਪਿੰਜਰੇ 'ਚ ਬੰਦ ਕਰ ਦਿਓ, ਪੱਠੇ ਸੁੱਟੀ ਜਾਓ, ਭੁੱਖਾ ਮਰ ਜਾਊਗਾ ਪੱਠਿਆਂ ਨੂੰ ਮੂੰਹ ਲਾਉਂਦਾ। ਇੱਕ ਘੋੜੇ ਨੂੰ ਬੰਨ ਕੇ ਉਹਨੂੰ ਮਾਸ ਪਾਈ ਜਾਓ, ਭੁੱਖਾ ਮਰ ਜਾਊਗਾ ਮਾਸ ਨਹੀਂ ਖਾਂਦਾ, ਅਤੇ ਬੰਦੇ ਨੂੰ ਜੋ ਮਰਜ਼ੀ ਦੇਈ ਜਾਓ, ਹੈ ਨਾ। ਇਹ ਸਿਆਣਾ ਬਣਦਾ ਕਿਉਂਕਿ ਉਹਨਾਂ ਦੇ ਸ਼ੇਰ ਦੇ ਮੇਦੇ 'ਚ ਇੰਨੀ ਅਗਨ ਆ ਵੀ ਉਹ ਕੱਚਾ ਮਾਸ ਪਚਾ ਜਾਂਦਾ, ਅਤੇ ਬੰਦਾ ਇੰਨਾ ਸਿਆਣਾ ਬਣਦਾ ਵੀ ਇਹ ਵਿਸਲਾਂ ਦਵਾਉਂਦਾ ਬਾਹਰੋਂ, ਇਹ ਬਹੁਤਾ ਸਿਆਣਾ ਬਣਦਾ। ਸਤਿਗੁਰਾਂ ਨੇ ਇਹਦੇ ਲਈ 36 ਪ੍ਰਕਾਰ ਦੇ ਭੋਜਨ ਦਿੱਤੇ ਆ, 36 ਪ੍ਰਕਾਰ ਦੇ। ਕਹਿੰਦੇ ਫਿਰ ਸੁਣੋ, ਇੱਕ ਮਾਸਾ ਹਾਰੀ ਇੱਕ ਤ੍ਰਿਣ ਖਾਏ, ਇੱਕ ਨਾ 36 ਅੰਮ੍ਰਿਤ ਪਾਏ। ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਗੰਡੋਏ ਜਿਹੜੇ ਉਹ ਮਿੱਟੀ ਖਾਂਦੇ, ਹੋਰ ਵੀ ਕਈ ਜਾਨਵਰ ਜਿਹੜੇ ਮਿੱਟੀ ਖਾਂਦੇ। ਇੱਕ ਪੌਣ ਸਮਾਰੀ, ਇੱਕ ਖੁਰਾਕ ਪੌਣ ਬਣਾ ਤੀ, ਜਿਹੜੇ ਭੂਤ ਆ
ਜਿਹੜੇ ਸੂਖਮ ਆ ਨਾ ਭੂਤ ਪ੍ਰੇਤ, ਉਹਨਾਂ ਦੇ ਸਾਰੇ ਹੈਗੇ ਆ। ਕਈ ਕੋਟ ਭੂਤ ਪ੍ਰੇਤ ਸ਼ੂਕਰ ਮਰਗਾ 'ਚ, ਉਹਨਾਂ ਦੀ ਖੁਰਾਕ ਪਾਉਣ ਆ, ਉਹ ਪਾਉਣ ਖਾਂਦੇ। ਇੱਕ ਪਾਉਣ ਸਮਾਰੀ, ਪਾਉਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜਿਹੜਾ ਸਾਡਾ ਮਨ ਹੈ ਨਿਰੰਕਾਰੀ ਹੈ, ਇਹ ਨਿਰੰਕਾਰ ਤੋਂ ਆਇਆ, ਇਹਦਾ ਇੱਕੋ ਹੀ ਖੁਰਾਕ ਹੈ, ਮਨ ਕਾ ਤੋਸਾ ਹਰਨਾਮ ਹੈ। ਮਨ ਦੀ ਖੁਰਾਕ ਵੀ ਦੱਸੀ, ਮਨ ਕਾ ਤੋਸਾ। ਆ ਤਨ ਨੂੰ ਤਾਂ ਆਪਾਂ 36 ਪ੍ਰਕਾਰ ਦੇ ਭੋਜਨ ਖਵਾਉਣੇ ਆ, ਪਰ ਮਨ ਦੀ ਖੁਰਾਕ ਇਹਨੂੰ ਪਤਾ ਹੀ ਨਹੀਂ ਸਾਨੂੰ, ਹੈ ਨਾ। ਪਹਿਲੇ ਸਟੇਜ ਦੇ ਉੱਤੇ ਇਹ ਰਸਨਾ ਤੋਂ ਤਿਆਰ ਹੁੰਦੀ ਹੈ। ਜੇ ਤੁਸੀਂ ਅੱਖਾਂ ਬੰਦ, ਮਨ ਸਾਡਾ ਅੱਖਾਂ 'ਚ ਆ, ਜੋਤ ਹੈ ਨਾ, ਅੱਖਾਂ ਤੁਸੀਂ ਬੰਦ ਕਰ, ਕੰਨਾਂ 'ਚ ਆ ਜਾਂਦਾ, ਫਿਰ ਇੱਥੋਂ ਤਿਆਰ ਕਰੋ ਅਤੇ ਇਹਨੂੰ ਛਕਾਓ। ਪਹਿਲੀ ਸਟੇਜ ਹੈ। ਜੇ ਤੁਸੀਂ ਇੱਥੇ ਛਕਾਏ ਗਏ, ਇਹਨੇ ਇੰਨਾ ਸੋਹਣਾ ਹੋ ਜਾਣਾ, ਇਹਨੇ ਨਿੱਜ ਘਰ ਮਹਿਲ 'ਚ ਚਲ ਜਾਣਾ, ਉੱਥੇ ਤਾਂ ਫਿਰ ਅੰਮ੍ਰਿਤ ਭਰਿਆ ਪਿਆ ਨਾਮ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ, ਉਹ ਤਾਂ ਮੁੱਕਦਾ ਨਹੀਂ ਫਿਰ ਅੰਮ੍ਰਿਤ ਇੰਨਾ ਅੰਦਰ ਹੈ, ਹੈ ਨਾ। ਇਸ ਲਈ ਆਓ ਪਹਿਲਾਂ ਆਪਾਂ ਥੋੜ੍ਹਾ ਜਿਹਾ ਛਕਾਈ, ਹੁਣ ਸਮਾਂ ਹੋ ਗਿਆ, 2 ਮਿੰਟ ਰਹਿ ਗਏ ਨੇ, ਅਤੇ ਇਹਨੂੰ ਅੰਮ੍ਰਿਤ ਛਕਾਈਏ ਆ ਰਸਨਾ ਤੋਂ ਤਿਆਰ ਕਰਕੇ। ਮਨ ਅੱਖਾਂ ਬੰਦ ਰੱਖਿਓ, ਬਾਹਰ ਨਾ ਵੇਖਿਓ, ਨਹੀਂ ਤਾਂ ਬਾਹਰਲੇ ਫੁਰਨੇ ਚੱਲੀ ਜਾਣੇ ਆ, ਮਨ ਨੇ ਜੁੜਨਾ ਨਹੀਂ ਵਾਹਿਗੁਰੂ ਦੇ ਨਾਲ। ਨੇਤਰ ਬੰਦ ਕਰਕੇ ਰੱਬ ਕੀ ਉਸਤਤ ਕਰਨ ਲੱਗੇ ਹਾਂ, ਇਕਾਗਰ ਇੱਕ ਮਤ। ਇੱਥੇ ਆ ਕੇ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਮਨ, ਅੱਧਾ ਇੱਧਰ ਅੱਧਾ ਜੋਤ ਹੈ ਨਾ, ਇਹਨੂੰ ਇੱਕ ਕਰੋ ਅੱਖਾਂ ਬੰਦ ਕਰਕੇ, ਫਿਰ ਕੰਨਾਂ 'ਚ ਆ ਜਾਂਦਾ, ਉਹਦੇ ਨਾਲ ਵਾਹਿਗੁਰੂ ਨਾਲ ਜੋੜ ਦਿਓ, ਕੰਮ ਇੰਨਾ ਕੀ ਹੈ, ਹੈ ਨਾ। ਕਹਿੰਦੇ ਪ੍ਰਭ ਕੀ ਉਸਤਤ ਕਰੋ, ਸੰਤ ਮੀਤ ਸਾਵਧਾਨ ਇਕਾਗਰ ਜੀ। ਵਾਹਿਗੁਰੂ।

0: ਕਿ ਸਾਰੇ ਬੋਲ ਕੇ ਸੁਣੋ ਫਿਰ ਜੁੜਨਾ, ਨਹੀਂ ਤਾਂ ਅੰਦਰ ਮਾਇਆ ਚੱਲੀ ਜਾਂਦੀ, ਸੋਚਾਂ ਉਹਦੇ ਨਾਲ ਜੁੜਿਆ ਆ।
1: ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਗੁਰੂ

su ਗੁਰਮੁਖਿਆਰਿਓ ਹਰ ਵੀਰਵਾਰ ਆਪਾਂ ਸ਼ਾਮ ਨੂੰ 4 ਤੋਂ 6 ਇਨਾਮ ਸਿਮਰਨ ਅਭਿਆਸ ਦਾ ਸਮਾਂ ਹੁੰਦਾ ਹੈ। ਸ਼ਨੀਵਾਰ ਵੀ 4 ਤੋਂ 6, ਐਤਵਾਰ ਵੀ 4 ਤੋਂ 6, 3 ਦਿਨ ਹਫ਼ਤੇ ਦੇ ਵਿੱਚ ਆਇਆ ਕਰੋ ਜਿੰਨਾ ਕੁ ਸਮਾਂ। ਵੀਰਵਾਰ ਨੂੰ ਅਤੇ ਐਤਵਾਰ ਨੂੰ ਦੀਵਾਨ ਹਾਲ 'ਚ ਹੀ ਮਿਲ ਜਾਂਦਾ, ਸ਼ਨੀਵਾਰ ਕਈ ਵਾਰੀ ਉੱਪਰ ਸਕੂਲ ਵਾਲੇ ਕਮਰੇ 'ਚ ਹੁੰਦੇ ਆ। ਸੋ ਇਹ 4 ਤੋਂ 6 ਸਮਾਂ ਹੈ ਅੱਜ ਦਾ, ਇੰਨਾ ਹੀ ਸਮਾਂ ਸਤਿਗੁਰੂ ਬਖਸ਼ਿਸ਼ ਕਰਨ, ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਹੁਣ ਭਾਵੇਂ ਰਹਿ ਰਾਜ ਸਾਹਿਬ ਦੇ ਜਾਪ ਪਾਠ ਸਰਵਣ ਕਰੋ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ।

ਸਾਰੇ ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ

ਈਸ਼ਵਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨੂ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ

ਧਾਰੇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਹੋਏ। ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ।

ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ

ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ

ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਿ

ਜੋ ਸੇ ਮਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਨਕ

ਕੋ ਜੀ ਤੂਨੇ ਚਲ ਕਰਤਾ ਸੋਈ, ਤੁਦ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਹੋਈ, ਤੁਦੇ ਆਪੇ ਸਿਰਜ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜਾ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੂੰ ਆਪ ਵੀ ਛੋੜਿਆ ਆਪ ਮਿਲਾਇਆ, ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਬਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ।

ਤੈਨੂੰ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤਸਰ ਵਰਣੈ, ਭੈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਅਮ ਦੇਖਾ ਤਹ ਡੂਬੀਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸ

ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ।

ਜੇਤੀ ਬਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾਂ ਨਾ ਜਾਹੇ ਪਸਾਰਾ ਕਿਹ ਵਿਧ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੁੱਪਾ ਅੰਡਜ ਜੇਰਜ ਸੇ ਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਇਓ ਸੰਗ੍ਰਹਿ ਕੈਠਾ ਸਗਰੀ ਸਿਸ਼ਟਿ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਟ ਤਨ ਜਾਹੇ ਨੇ ਹਰ ਹਉ ਤਾਂ ਕੇ ਤਾਪ ਤਨ ਕਮੈ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਵਾ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ

ਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕੇਲ ਵਿਗ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ

ਹਾਥ ਉਭਾਰੋ ਅੰਮ੍ਰੇ ਸਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਵਿਦਨਾਨਾ ਕਿਸ਼ਨ ਜਥਾ ਕ੍ਰਿਸ਼ਨ ਜਥਾ ਮਚਰਤਰੋ ਚਾਰੋ ਚੂਕੋਏ ਕਬਲਿਓ ਸੁਧਾਰੋ ਕਵਿਵਾਜ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਬਿ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ

ਅਜ ਆਸ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ

ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਗਾਓ, ਸੇ ਨਾਮ ਹਰ ਕੇ ਲਾਗੇ, ਕਾਹੈ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਣਤ ਸੁਣੋ ਮਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪ੍ਰਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ, ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਛੈ,

ਪੇ ਤਰਸ ਪਇਓਈ, ਤਰਸ ਪਇਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ ਪਾਉੜੀ, ਤਿੱਥੇ ਤੂੰ ਸਮਰੱਥ, ਜਿੱਥੇ ਕੋਏ ਰਾਹੇ, ਉੱਥੇ ਤੇਰੀ ਰੱਖ, ਅਗਨੀ ਉਹ ਦਰਮਾਹੇ, ਸੁਣ ਕੇ ਜਮ ਕੇ ਦੂਤ, ਨਾਹੇ ਤੇਰਾ ਛੱਡ ਜਾਹੇ, ਭਉਜਲ ਬਿਖਮ ਸਗਾਹ, ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲਗੀ ਪਿਆਸ, ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹ ਸਾਹ, ਬਿਰਥਾ ਕੋਈ ਨਾ ਜਾਏ, ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰੂ ਵੇਖਣਾ, ਸਰਵਣੀ ਸੁਣਨਾ ਗੁਰੂ ਨਾਉ, ਸਤਿਗੁਰੂ ਸੇਤੀ ਰੱਤਿਆ, ਦਰਗਾਹ ਪਾਈਏ ਠਾਉ, ਕਹੁ ਨਾਨਕ ਕਿਰਪਾ ਕਰੇ, ਜਿਸਨੂੰ ਏਵਾ ਦੇ, ਜਗ ਮੈਂ ਉੱਤਮ ਕਾਢੀਆ ਹੈ, ਵਿਰਲੇ ਕੇ ਕੇ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰਾ ਉਭਾਰਿਆ,

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਬਣ ਛਕਿਆ, ਦੇਖ ਚਲਾਈ, ਦੇਖ ਵਾਹੀ, ਦੇਖ ਕੇ ਅੰਡਟ ਕੀਤਾ, ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਆਵੇ ਚੇਤੇ ਆਮਨ ਗਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ।

ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਨਤ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਜਰ ਦੀਵਾਨ ਦੀ ਰਮਤਾ ਵਿੱਚ ਆਪ ਜੀ ਪਿੱਤਰ ਬਾਣੀ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤੇਲ ਫੁਲ ਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸੇਵ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਸਕੂਲ ਜਾਣ 'ਤੇ ਤੰਦਰੁਸਤੀ ਵਿੱਦਿਆ ਦਾਨ ਵਾਸਤੇ ਪਰਿਵਾਰ ਨੂੰ ਦਾਸ ਬੇਨਤੀ ਕਿਰਪਾ ਕਰਨੀ ਬੱਚਿਆਂ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਣੇ ਵਿੱਚ ਦਾਨ ਬਖਸ਼ਿਸ਼ ਕਰਨਾ ਬੱਚੀ ਰੀਝ ਕੌਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਬ੍ਰਹਮਜੋਤ ਸਿੰਘ ਧਾਮੀ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਕਿਰਪਾ ਕਰਨੀ ਪਰਿਵਾਰ ਦੀ ਬੇਨਤੀਆਂ ਗੁਰਪ੍ਰਸਾਦ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਵਾਲੀ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰਦਾਰ ਪਰਿਵਾਰ ਹੋਵੇ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜਮਰਤਾਉਣ ਦੀਆਂ ਗਏ ਬਖਸ਼ੋ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਨਾਮ ਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਸੰਦਤ ਮਨ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਨਾਲ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

صاحب جی.

ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ

निज घर वासा होए बेशुमार अथाह अगणत अतुल

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਸਾਧ ਸੰਗਤ ਜੀ, ਖਿਮਾ ਕਰਨਾ ਇੱਕ ਵਾਰ ਫਿਰ ਆਪ ਜੀ ਨੂੰ ਖੇਚਲ ਇਸ ਉਮੀਦ ਨਾਲ ਦੇਣ ਲੱਗਾ ਵੀ ਐਤਕੀ ਸਾਰੇ ਫਤਿਹ ਦੀ ਸਾਂਝ ਜ਼ਰੂਰ ਰਸਨਾ ਪਵਿੱਤਰ ਕਰੋ, ਕੋਈ ਰਸਨਾ ਵਾਂਝੀ ਨਾ ਰਵੇ। ਇਹਦੇ ਨਾਲ ਵਕਤੇ ਦਾ ਅਤੇ ਸਰੋਤਿਆਂ ਦਾ ਸੰਬੰਧ ਜੁੜਦਾ ਹੈ, ਮਾਹੌਲ ਬਣਦਾ ਹੈ। ਇਸ ਲਈ ਗੁਰੇਜ਼ ਨਾ ਕਰਿਆ ਕਰੋ, ਸਾਰੇ ਰਸਨਾ ਪਵਿੱਤਰ ਕਰੋ, ਬੇਨਤੀ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ, ਫਿਰ ਉਹੀ ਗੱਲ ਜਿਹਦੇ ਬਾਰੇ ਗੁਰਬਾਣੀ ਨੇ ਵਾਰ ਵਾਰ ਕਿਹਾ ਹੈ, ਔਰ ਉਹ ਗੱਲ ਹੈ ਕਿ ਤੁਸੀਂ ਸਾਰੇ ਬਹੁਤ ਵਡਭਾਗੇ ਹੋ, ਗੁਰੂ ਚਰਨਾਂ ਵਿੱਚ ਸ਼ਸ਼ੋਭਤ ਹੋ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਲੜੀਵਾਰ ਗੁਰੂ ਸ਼ਬਦ ਵਿਚਾਰਧੀਨ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਏ। ਭਾਗਾਂ ਵਾਲਿਆਂ ਨੇ ਉਹ ਮਾਹੌਲ ਵੇਖਿਆ ਸੀ, ਕਹਿੰਦੇ ਨੇ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਟਿਕੇ ਨਾ ਤੇ ਹਜ਼ੂਰ ਨੇ ਉੱਥੇ ਜਗਤ ਜਲੰਦੇ ਦਾ ਉਧਾਰ ਕਰਨ ਲਈ ਧਰਮ ਪ੍ਰਚਾਰ ਸ਼ੁਰੂ ਕੀਤਾ, ਪੰਗਤ ਲਾਜ਼ਮੀ ਕੀਤੀ, ਸੰਗਤ ਲਾਜ਼ਮੀ ਕੀਤੀ, ਤੇ ਉਸ ਵੇਲੇ ਲੋਕ ਕਹਿੰਦੇ ਸਨ ਕਿ ਜਿਹੜਾ ਮਰਨੋ ਉਪਰੰਤ ਸੱਚਖੰਡ ਦੀ ਗੱਲ ਹੁੰਦੀ ਹੈ ਉਹ ਤੇ ਵੇਖਾਂਗੇ ਤੇ ਪਤਾ ਲੱਗੇਗਾ, ਪਰ ਆਹ ਰੂਹੇ ਜ਼ਮੀਨ ਦੇ ਉੱਤੇ ਗੋਇੰਦਵਾਲ ਸੱਚੀ ਮੁੱਚੀ ਸੱਚਖੰਡ ਤਿਆਰ ਹੋ ਗਿਆ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ। ਜਲਣ ਭੱਟ ਜੀ ਆਖ ਗੁਰੂ ਅਮਰਦਾਸ ਮਹਾਰਾਜ ਨੇ ਬਿਆਸ ਦਰਿਆ ਦੇ ਸਾਹਿਲ ਤੇ ਕਿਨਾਰੇ ਤੇ ਇਹ ਜਿਹੜਾ ਨਗਰ ਵਸਾਇਆ ਹੈ ਇਹ ਪ੍ਰਤੱਖ ਸੱਚਖੰਡ ਹੈ, ਇੱਥੇ ਆ ਕੇ ਸੱਚਖੰਡ ਵਰਗਾ ਆਨੰਦ ਪ੍ਰਾਪਤ ਹੁੰਦਾ ਹੈ। ਐਸੇ ਹਜ਼ਰਤ ਸਤਿਗੁਰੂ ਬਜ਼ੁਰਗ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਸਾ ਰਾਗ ਵਿੱਚ ਖਾਸ ਬਾਣੀ ਪੱਟੀ ਫਿਰ ਚੇਤਾ ਕਰਾ ਦਿਆਂ, ਵਰਨਮਾਲਾ ਦੇ ਕ੍ਰਮ ਅਨੁਸਾਰ ਸਤਿਗੁਰੂ ਜੀ ਦਾ ਸ਼ੁਭ ਉਪਦੇਸ਼ ਕੱਕੇ ਅੱਖਰ ਤੋਂ ਕੀ ਉਪਦੇਸ਼ ਪ੍ਰਾਪਤ ਹੋ ਰਿਹਾ ਹੈ ਇਹ ਅੱਜ ਮੈਂ ਤੁੱਛ ਬੁੱਧੀ ਅਨੁਸਾਰ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਰੱਖਾਂ। ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਇੰਨਾ ਕੁ ਸਮਾਂ ਕਿਵੇਂ ਗੁਜ਼ਰ ਗਿਆ ਹੈ। ਇੱਕ ਵਾਰ ਪਿਆਰ ਨਾਲ ਸਾਰੀ ਸੰਗਤ ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਕੱਕੈ ਕਾਮ ਕ੍ਰੋਧ ਭਰਮਿਓ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ। ਕਾਮ ਕ੍ਰੋਧ ਤੇ ਮਮਤਾ, ਮਮਤਾ ਕਹਿੰਦੇ ਜਿਹੜੀ ਪਕੜ ਹੁੰਦੀ ਹੈ ਮੇਰੀ ਮੇਰੀ ਹੁੰਦੀ ਹੈ ਵੀ ਇਹ ਮੇਰੀ ਮੋਟਰ ਹੈ, ਮੇਰਾ ਘਰ ਹੈ, ਮੇਰਾ ਬਿਜ਼ਨਸ ਹੈ, ਮੇਰਾ ਬੈਂਕ ਬੈਲੈਂਸ ਹੈ, ਮੇਰਾ ਤਨ ਹੈ। ਤੋ ਇਹ ਤਿੰਨ ਨੁਕਤਿਆਂ ਤੇ ਮੈਂ ਤੁਹਾਡੇ ਤੋਂ ਆਗਿਆ ਲੈ ਕੇ ਥੋੜਾ ਥੋੜਾ ਬੋਲਾਂ, ਫਿਰ ਅਗਲੀ ਲਾਈਨ ਵੱਲ ਆਵਾਂਗੇ। ਬਾਣੀਕਾਰਾਂ ਨੇ ਪੰਜ ਵਕਾਰਾਂ ਤੋਂ ਸਾਨੂੰ ਬੜਾ ਖਬਰਦਾਰ ਕੀਤਾ, ਸੁਚੇਤ ਕੀਤਾ। ਵਕਾਰ ਤੇ ਇਹਦੂ ਜ਼ਿਆਦੇ ਨੇ ਸਤ ਸੰਗਤ ਜੀ, ਥੋੜਾ ਜਿਹਾ ਬੇਨਤੀ ਪ੍ਰਵਾਨ ਕਰਕੇ ਸ਼ੁਰੂਆਤੀ ਬੋਲਾਂ ਵਿੱਚ ਸੁਰਤ ਦੇ ਉੱਤੇ ਜ਼ੋਰ ਦਿਆ ਜੇ। ਪੰਜ ਵਕਾਰਾਂ ਤੋਂ ਬਚਣ ਲਈ, ਪੰਜ ਵਕਾਰਾਂ ਨੂੰ ਸੁਰ ਵਿੱਚ ਕਰਨ ਲਈ
ਬਾਣੀਕਾਰਾਂ ਨੇ ਵਿਸ਼ੇਸ਼ ਉਪਦੇਸ਼ ਦਿੱਤਾ ਹੈ, ਉਹ ਤੁਸੀਂ ਸਾਰੇ ਜਾਣਦੇ ਹੋ, ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ। ਸਭ ਤੋਂ ਪਹਿਲਾਂ ਵਾਰੀ ਆਉਂਦੀ ਹੈ ਕਾਮ ਦੀ, ਕਿਉਂਕਿ ਕਾਮ ਤੇ ਕ੍ਰੋਧ ਇਹ ਦੋ ਵਿਕਾਰ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨੇ ਬਈ ਇਹਨਾਂ ਨਾਲ ਤੁਸੀਂ ਇਹਨੂੰ ਤੁਸੀਂ ਪ੍ਰੈਕਟਿਸ ਵਿੱਚ ਭਾਵੇਂ ਨਾ ਲਿਆਵੋ। ਤਿੰਨ ਤਰ੍ਹਾਂ ਦੇ ਕਰਮ ਹੁੰਦੇ ਨੇ ਨਾ, ਇੱਕ ਮਨ ਕਰਕੇ, ਇੱਕ ਬਚਨਾ ਕਰਕੇ, ਇੱਕ ਕਰਮਾਂ ਕਰਕੇ। ਤੁਸੀਂ ਕਾਮ ਤੇ ਕ੍ਰੋਧ ਨੂੰ ਆਪਣੇ ਕਰਮ ਵਿੱਚ, ਆਪਣੀ ਐਕਟੀਵਿਟੀ ਚ ਭਾਵੇਂ ਨਾ ਲਿਆਵੋ। ਸਿਰਫ ਖਿਆਲ ਆ ਜਾਏ ਕਾਮ ਦਾ ਤੇ ਕ੍ਰੋਧ ਦਾ, ਇਹ ਇਸ ਤਰ੍ਹਾਂ ਤਨ ਨੂੰ ਫੂਕਦੇ ਨੇ ਜਿਵੇਂ ਪਰਾਲੀ ਨੂੰ ਅੱਗ ਫੂਕ ਕੇ ਝਟਪਟ ਨਿਸਤੋ ਨਾਬੂਦ ਕਰ ਦਿੰਦੀ ਹੈ। ਹਜ਼ੂਰ ਕਹਿੰਦੇ ਨੇ ਕਾਮ ਕ੍ਰੋਧ ਕਾਇਆ ਕਉ ਗੱਲ ਹੈ ਜਿਉਂ ਕੰਚਨ ਸੁਹਾਗਾ ਟਲ। ਕਿਵੇਂ ਤੁਸੀਂ ਕਿਸੇ, ਮੈਂ ਅਕਸਰ ਬੇਨਤੀ ਕਰਨਾ ਹੁੰਦਾ, ਕਿਸੇ ਟੀਨੇਜ਼ਰ ਬੱਚੇ ਨੂੰ, ਬੱਚੀ ਨੂੰ ਗੰਦਾ ਸਾਹਿਤ ਦੇ ਦਿਓ, ਕੋਈ ਗੰਦਾ, ਗੰਦੀ ਸਟੋਰੀ, ਮੈਨੂੰ ਖਿਮਾ ਕਰਨਾ, ਕੋਈ ਡਰਟੀ ਇਸ ਤਰ੍ਹਾਂ ਦੀ ਮੂਵੀ ਜਿਹੀ ਉਹ ਦਿਖਾ ਦਿਓ, ਗੰਦਾ ਲਿਟਰੇਚਰ ਦੇ ਦਿਓ, ਨਾਵਲ ਦੇ ਦਿਓ, ਉਸ ਬੱਚੇ ਨੂੰ ਆਚਰਣਹੀਨ ਹੋਣ ਤੋਂ ਕੋਈ ਨਹੀਂ ਬਚਾ ਸਕਦਾ, ਕਿਉਂਕਿ ਇਹ ਉਮਰ ਇਸ ਤਰ੍ਹਾਂ ਦੀ ਹੁੰਦੀ ਹੈ ਜਿੱਥੇ ਬਹੁਤ ਜਲਦੀ ਬਹਿਕ ਜਾਣ ਦੇ ਚਾਂਸ ਹੁੰਦੇ ਨੇ। ਇਸ ਉਮਰ ਵਿੱਚ ਇਹ ਨਹੀਂ ਪਤਾ ਹੁੰਦਾ ਵੀ ਆਹ ਜਿਹੜਾ ਮੈਨੂੰ ਕਹਿ ਰਿਹਾ ਵੀ ਮੈਂ ਤੈਨੂੰ ਬਹੁਤ ਲਾਈਕ ਕਰਨਾ ਵਾਂ, ਮੈਂ ਤੇਰੇ ਵਾਸਤੇ ਜਾਨ ਦੇ ਸਕਣਾ ਵਾਂ, ਤੇ ਉਹ ਮਾਂ ਜਿਹਨੇ ਤੇਰੇ ਡੈਪਰ ਹੱਥਾਂ ਨਾਲ ਬਦਲੇ, ਤੇਰੀ ਗੰਦਗੀ ਹੁੰਜੀ, ਤੈਨੂੰ ਪਾਲਿਆ, ਪੋਸਿਆ, ਪੜ੍ਹਾਇਆ, ਲਿਖਾਇਆ, ਉਹ ਤੈਨੂੰ ਪਿਆਰ ਨਹੀਂ ਕਰਦੇ? ਉਹਨਾਂ ਜਿਨ੍ਹਾਂ ਤੈਨੂੰ ਪਿਆਰ ਕੌਣ ਕਰੇਗਾ? ਕੋਈ ਕਰ ਹੀ ਨਹੀਂ ਸਕਦਾ। ਵਾਸਤਵ ਚ ਆਈ ਲਵ ਯੂ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਹੈ, ਇਹ ਸਾਡੇ ਬ੍ਰੇਨ ਵਾਸ਼ ਕੀਤੇ ਗਏ ਨੇ। ਕੋਈ ਲਵ ਲੂਵ ਨਹੀਂ ਹੁੰਦਾ, ਉਹ ਇੱਕ ਦੋ ਮਹੀਨਿਆਂ ਚ ਨਾਫੂਰ ਹੋ ਜਾਂਦਾ, ਥਾਣੇ ਭਰੇ ਪਏ ਨੇ, ਕਚਹਿਰੀਆਂ ਭਰੀਆਂ ਪਈਆਂ ਨੇ। ਕਾਮੁਕ ਉਤੇਜਨਾ ਹੁੰਦੀ ਹੈ ਵਕਤੀ ਤੌਰ ਤੇ, ਔਰ ਉਦੋਂ ਮਗਰੋਂ ਸਭ ਕੁਝ ਫਿਨਿਸ਼ ਹੋ ਜਾਂਦਾ। ਕ੍ਰੋਧ ਵੀ ਖਿਆਲ ਮਾਤਰ ਆਉਣ ਨਾਲ ਤਨ ਨੂੰ ਦਗਦ ਕਰਦਾ। ਕਿਵੇਂ? ਮੈਂ ਕੇਵਲ ਗੱਲ ਨਹੀਂ ਸਮਝਣ ਲਈ ਬੇਨਤੀ ਕਰਾਂ, ਤੁਹਾਨੂੰ ਕੋਈ ਪਾਰਕਿੰਗ ਸੱਜਣ ਮਿਲੇ, ਵੀਰ ਜੀ ਗੱਲ ਸੁਣਿਓ, ਭੈਣ ਜੀ ਗੱਲ ਸੁਣਿਓ, ਤੁਸੀਂ ਕਹੋ ਦੱਸੋ, ਤੁਸੀਂ ਤੁਹਾਡੇ ਕਿਸੇ ਜਾਣਕਾਰ ਦਾ ਉਹ ਨਾਂ ਲੈ ਕੇ ਕਵੇ ਵੀ ਉਹਦੇ ਨਾਲ ਕੀ ਗੱਲ ਹੋਈ ਹੈ, ਕਵੇ ਮੇਰੀ ਤਾਂ ਕੋਈ ਗੱਲ ਨਹੀਂ ਹੋਈ, ਕੀ ਗੱਲ ਹੋ ਗਈ? ਉਹ ਮੈਨੂੰ ਮਿਲਿਆ ਸੀ ਸਨੋਜੇ ਗੁਰਦੁਆਰੇ, ਗਿਆ ਹਾਂ, ਬੜੀਆਂ ਗਾਲਾਂ ਕੱਢ ਰਿਹਾ ਸੀ, ਬਸ ਇੰਨਾ ਕਹਿਣ ਦੀ ਲੇਰ। ਮਨੁੱਖ ਦੀ ਯਤਨ ਇਹ ਹੁੰਦਾ ਵੀ ਮੈਂ ਹੁਣੇ ਸੈਲਫ ਮਾਰਾਂ ਤੇ ਜਿੱਥੇ ਕਿਤੇ ਕਾਬੂ ਆਵੇ ਉਹਨੂੰ ਜਾ ਕੇ ਮੈਂ ਧੌਣੋਂ ਫੜ। ਉਹਨੇ ਪਤਾ ਨਹੀਂ ਕੁਛ ਕਿਹਾ ਹੈ ਜਾਂ ਨਹੀਂ ਕਿਹਾ, ਕੰਨਾਂ ਚ ਬੋਲ ਪਾ ਦਿੱਤੇ ਵੀ ਉਹਨੇ ਤੇਰੀ ਇਨਸਲਟ ਕੀਤੀ ਹੈ, ਆਪ ਸ਼ਬਦ ਬੋਲੇ ਨੇ, ਤੈਨੂੰ ਗਾਲਾਂ ਕੱਢੀਆਂ ਨੇ। ਮਨੁੱਖ ਦਾ ਕ੍ਰੋਧ ਜਿਹੜਾ ਉਹ ਸੱਤਵੇਂ ਅਸਮਾਨ ਤੇ ਹੁੰਦਾ। ਇਸ ਲਈ ਪੰਜਾਂ ਹੀ ਵਿਕਾਰਾਂ ਤੋਂ ਸਾਨੂੰ ਪੰਥ ਜੀ ਵਾਰਸ ਗੁਰੂ ਸਾਹਿਬ ਨੇ ਸੁਚੇਤ ਕੀਤਾ ਹੈ, ਪਰ ਖਾਸ ਕਰਕੇ ਕਾਮ ਤੇ ਕ੍ਰੋਧ। ਹਾਲਾਂਕਿ ਮੇਰਾ ਇਹ ਮੰਨਣਾ ਹੈ ਇਹਨਾਂ ਵਿੱਚੋਂ ਕੋਈ ਘੱਟ ਨਹੀਂ ਗਾ, ਇਹ ਸਾਰੇ ਬੜੇ ਵਿਨਾਸ਼ਕਾਰੀ ਨੇ। ਪਰ ਅੱਜ ਮਹਾਰਾਜ ਨੇ ਗੱਲ ਸ਼ੁਰੂ ਕੀਤੀ ਕਾਮ ਦੀ। ਆਮ ਤੌਰ ਤੇ ਮੈਂ ਵੀ ਬੇਨਤੀ ਕਰਦੇ ਹਾਂ ਵੀ ਗੱਲ ਚੱਲ ਰਹੀ ਹੈ, ਸਤਿਗੁਰੂ ਗੁਰੂ ਅਮਰਦਾਸ ਨੇ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਸੀ ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਿਹਾ। ਤੈਨੂੰ ਤੂੰ ਕਾਮ ਦਾ ਲੇਖਾ ਕਦੀ ਪੜਿਆ ਹੀ ਨਹੀਂ, ਕ੍ਰੋਧ ਦਾ ਲੇਖਾ ਪੜਿਆ ਨਹੀਂ। ਜਦੋਂ ਬਿਨਾਂ ਯਤਨ ਤੋਂ ਬਹੁਤਾਤ ਧਨ ਪ੍ਰਾਪਤ ਹੋ ਜਾਏ ਉਦੋਂ ਮਨੁੱਖ ਦਾ ਵਿਕਾਰਾਂ ਵਾਲੇ ਪਾਸੇ ਚਲੇ ਜਾਣ ਦਾ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਮਨੁੱਖ ਸਾਰਾ ਸਾਰਾ ਦਿਨ ਖੂਨ ਪਸੀਨਾ ਵਹਾ ਕੇ ਔਰ ਆਪਣੀ ਦਸਾਂ ਨਵਾਂ ਦੀ ਕਮਾਈ ਲੈ ਕੇ ਖੀਸੇ ਚ ਪਾਏ, ਬਹੁਤ ਘੱਟ ਚਾਂਸ ਹੁੰਦੇ ਨੇ ਕਿ ਉਹ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋਵੇਗਾ, ਕਿਉਂਕਿ ਉਹਨੂੰ ਪੈਸੇ ਦੀ ਵੈਲਿਊ ਦਾ ਵੀ ਪਤਾ ਹੁੰਦਾ ਹੈ। ਇਹ ਬੜੀ ਮੁਸ਼ਕਤ ਨਾਲ ਮੈਂ ਪ੍ਰਾਪਤ ਕੀਤੇ ਨੇ, ਇਹਨਾਂ ਨੂੰ ਮੈਂ ਅਜਾਈ ਨਹੀਂ ਗਵਾਉਣਾ। ਪਰ ਜਦੋਂ ਇਹ ਥੋੜੇ ਯਤਨ ਨਾਲ, ਹੇਰਾ ਫੇਰੀ ਨਾਲ, ਬੇਈਮਾਨੀ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਪ੍ਰਾਪਤ ਹੋ ਜਾਂਦੇ ਨੇ ਤੇ ਆਮੂਮਨ ਮਨੁੱਖ ਦੀ ਮੱਤ ਮਾਰੀ ਜਾਂਦੀ ਹੈ। ਹੁਣ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ
ਧਨ ਤੇ ਤੂੰ ਬਹੁਤ ਕਮਾ ਲਿਆ ਲੋਕਾਂ ਨੂੰ ਸਿਖਾ ਸਿਖਾ ਕੇ, ਸਕਿੱਲ ਤੇਰੇ ਕੋਲ ਹੈਗਾ ਸੀ, ਧਨ ਆ ਗਿਆ, ਕਮਾਈ ਕਰਕੇ ਬਣਾਇਆ ਨਹੀਂ ਸੀ, ਤੇਰੀ ਕਾਮੁਕ ਉਤੇਜਨਾ ਵੱਧ ਗਈ, ਤੇਰੀ ਸੁਰਤ ਵਿੱਚ ਵਿਸ਼ੇ ਵਿਕਾਰ ਆ ਗਏ। ਦਸਾਂ ਨੌਵਾਂ ਦੀ ਕਿਰਤ ਉੱਤੇ ਤਾਂ ਹੀ ਜ਼ੋਰ ਦਿੱਤਾ ਹੈ ਨਾ, ਜਦੋਂ ਅਸੀਂ ਕਮਾਈ ਕਰਕੇ ਖਾਵਾਂਗੇ ਫਿਰ ਬਹੁਤ ਲੇਸ ਮਾਤਰ ਕੋਈ ਫੁਰਨਾ ਵਿਕਾਰਾਂ ਦਾ ਆਵੇਗਾ, ਨਹੀਂ ਤੇ ਨਹੀਂ ਆਵੇਗਾ। ਜਦੋਂ ਬੇਈਮਾਨੀ ਦੀ ਕਮਾਈ ਆਵੇਗੀ ਫਿਰ ਵਿਕਾਰਾਂ ਦੇ ਫੁਰਨੇ ਆਉਣਗੇ ਹੀ ਆਉਣਗੇ। ਹੁਣ ਇਹ ਵਧੀ ਹੋਈ ਕਾਮਕ ਉਤੇਜਨਾ ਵਿੱਚ ਵੇਖਿਆ ਗਿਆ ਵੀ ਬੰਦਾ ਚੰਗਾ ਭਲਾ ਗ੍ਰਿਸ਼ਤੀ ਹੈ, ਧੀਆਂ ਨੇ, ਪੁੱਤਰ ਨੇ, ਘਰ ਬੂਆ ਏ, ਮਾਫ ਕਰਨਾ, ਆਪਣੀ ਧਰਮ ਪਤਨੀ ਹੈ, ਬੰਦਾ ਫਿਰ ਵੀ ਡੋਲ ਜਾਂਦਾ। ਫਿਰ ਹਜ਼ੂਰ ਸਾਨੂੰ ਪਿਛਾ ਮੋੜਨ ਲਈ ਝਿੜਕ ਮਾਰਦੇ ਨੇ, ਕਹਿੰਦੇ ਨੇ ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉਂ ਘਾਲੈ ਧੰਦਾ। ਹੁਣ ਭਾਲਦਾ ਇੱਥੋਂ ਕੀ ਹੈ, ਸੁੱਖ ਭਾਲਦਾ। ਮੈਨੂੰ ਮਾਫ ਕਰਨਾ, ਮੈਂ ਇਸ਼ਾਰੇ ਮਾਤਰ ਗੱਲ ਕਰਦਾ ਜਾਂਗਾ ਕਿਉਂਕਿ ਮੇਰੀਆਂ ਬੇਟੀਆਂ, ਮੇਰੀਆਂ ਭੈਣਾਂ ਵੀ ਬੈਠੀਆਂ। ਸਾਡੇ ਸਮਾਜ 'ਚ ਕੁਝ ਵਿਸ਼ਿਆਂ 'ਤੇ ਗੱਲ ਬਹੁਤ ਖੁੱਲ੍ਹ ਕੇ ਨਹੀਂ ਹੁੰਦੀ, ਪਰ ਭਾਲਦਾ ਕੀ ਹੈ, ਸੁੱਖ। ਤੇ ਮਰਦ ਕਹਿੰਦੇ ਇਹ ਜਿਹੜੀ ਇਹਦੀ ਖਿੱਚ ਹੈ, ਆਪਣੀ ਇਸਤਰੀ ਛੱਡ ਕੇ ਦੂਜੇ ਪਾਸੇ ਖਿੱਚ ਜਿਹੜੀ ਇਹਦੀ ਪੈਦਾ ਹੋਈ ਹੈ, ਇਹ ਇਸ ਤਰ੍ਹਾਂ ਜਿਵੇਂ ਕੋਈ ਪੰਛੀ ਅੰਬ ਦੇ ਬੂਟੇ ਤੋਂ ਉੱਡ ਕੇ ਨਾ ਦੂਰੋਂ ਉਹਨੂੰ ਸਿੰਬਲ ਦਾ ਬੂਟਾ ਦਿਸਦਾ ਹੋਵੇ, ਉਹਦਾ ਖਲਾਰਾ ਬੜਾ ਹੁੰਦਾ, ਬੜਾ ਲੰਮਾ, ਬੜਾ ਖਲਾਰਾ ਤੇ

0: ਤੁਸੀਂ ਇਨਸਾਈਕਲੋਪੀਡੀਆ ਉਪਸਿੱਖ ਲਿਟਰੇਚਰ ਦੇ ਵਿੱਚ ਰੰਗੜ ਕੱਢੋਗੇ ਨਾ ਤੇ ਵੀ ਰੰਗੜ ਕੀ ਬੁਲਾਇਆ, ਰੰਗੜ ਕਿਹਨੂੰ ਕਹਿੰਦੇ, ਜਿਵੇਂ ਮੱਸਾ ਰੰਗੜ। ਰੰਗੜ ਉਸ ਕੌਮ ਨੂੰ ਕਹਿੰਦੇ ਨੇ ਜਿਹੜੇ ਮੂਲ ਰੂਪ ਸਨ ਤੇ ਹਿੰਦੂ ਰਾਜਪੂਤ, ਧਿਆਨ ਦੇਣਾ, ਹਿੰਦੂ ਰਾਜਪੂਤ, ਪਰ ਉਹਨਾਂ ਨੇ ਇਸਲਾਮ ਕਬੂਲ ਕਰ ਲਿਆ, ਉਹ ਰੰਗੜ ਅਖਵਾਏ। ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਮਹਾਨ ਕੋਸ਼ ਵਿੱਚ ਇਹਨੂੰ ਏਦਾਂ ਐਕਸਪਲੇਨ ਕੀਤਾ ਗਿਆ। ਰੰਗੜਾਂ ਦੀ ਇੱਕ ਲੜਕੀ ਇਹ ਲੈ ਆਏ ਅੰਤਰਜਾਮੀ ਸਤਿਗੁਰੂ, ਅੱਧੀ ਰਾਤ ਨੂੰ ਬਾਹਰ ਨਿਕਲੇ, ਟਹਿਲਦੇ ਉੱਥੇ ਚਲੇ ਗਏ, ਦੇਖਿਆ ਪੁੱਤਰੀ ਤੂੰ ਇੱਥੇ ਕਿਵੇਂ ਪਹੁੰਚ ਗਈ ਹੈ। ਉਹ ਕਹਿਣ ਲੱਗੀ ਗੁਰੂ ਜੀ ਮੈਨੂੰ ਤੁਹਾਡੇ ਸਿੰਘ ਲੈ ਕੇ ਆਏ ਨੇ। ਹਜ਼ੂਰ ਨੇ ਫੌਰਨ ਸਾਰੇ ਸਿੰਘਾਂ ਨੂੰ ਫਾਲਨ ਕੀਤਾ, ਗੱਲਬਾਤ ਸ਼ੁਰੂ ਹੋਈ। ਸਿੰਘੋ ਇਹ ਲੜਕੀ ਲੋਕਅਪ ਚ ਕਿਵੇਂ ਆਈ, ਇਹ ਕੌਣ ਹੈ? ਮਹਾਰਾਜ ਇਹ ਆ ਮਲਕਪੁਰ ਰੰਗੜਾ ਦੀ ਲੜਕੀ ਹੈ ਔਰ ਸਾਡੇ ਹੱਥੇ ਚੜ ਗਈ, ਅਸੀਂ ਲੈ ਆਇਆ। ਹਜ਼ੂਰ ਕਹਿਣ ਲੱਗੇ ਹੱਦ ਹੋ ਗਈ ਹੈ, ਇਹ ਕੀ ਗੱਲ ਹੋਈ, ਸਾਡੇ ਹੱਥੇ ਚੜ ਗਈ, ਅਸੀਂ ਲੈ ਆਇਆ। ਮਹਾਰਾਜ ਜਦੋਂ ਸੰਗਤਾਂ ਆਉਂਦੀਆਂ ਨੇ ਤੇ ਜਦੋਂ ਲੰਘਦੀਆਂ ਨੇ ਇਹਨਾਂ ਦੇ ਨਗਰਾਂ ਚੋਂ ਪਿੰਡਾਂ ਚੋਂ, ਇਹ ਦਸਵੰਧੀ ਰਕਮ ਖੋ ਲੈਂਦੇ ਨੇ, ਇਹ ਸਾਡੀਆਂ ਧੀਆਂ ਭੈਣਾਂ ਨਾਲ ਮਖੌਲ ਠੱਠਾ ਵੀ ਕਰਦੇ ਨੇ ਔਰ ਕਦੀ ਕਦੀ ਇਹ ਇਸ ਤੋਂ ਅੱਗੇ ਵੀ ਵੱਧ ਜਾਂਦੇ ਨੇ। ਇਹਨਾਂ ਦੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਚੁੱਕੀਆਂ ਨੇ ਤੇ ਸਾਡੇ ਮਨ ਵਿੱਚ ਇਹਨਾਂ ਦੇ ਪ੍ਰਤੀ ਬਹੁਤ ਗੁੱਸਾ ਹੈ। ਅੱਜ ਸਾਨੂੰ ਇਹਨਾਂ ਦੀ ਲੜਕੀ ਹੱਥ ਆ ਗਈ, ਅਸੀਂ ਲੈਣ ਦੀ ਹੈ। ਇਤਿਹਾਸ ਵਿੱਚ ਐਸਾ ਜ਼ਿਕਰ ਹੈ। ਤੁਹਾਡੀ ਖਾਤਰ ਲਈ ਮੈਂ ਦੋ ਕੁ ਪੰਕਤੀਆਂ ਵੀ ਤੁਹਾਡੀ ਨਜ਼ਰ ਕਰਾਂਗਾ। ਪੁੰਨ ਸਿੰਘਨ ਬੂਝਨ ਗੁਣ ਖਾਨੀ, ਸਿੱਖਾਂ ਨੂੰ ਗੁਣਾਂ ਦੀ ਖਾਨ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ। ਪੁੰਨ ਸਿੰਘਨ ਬੂਝਨ ਗੁਣ ਖਾਨੀ, ਸਕਲ ਤੁਰਕ ਭੁਗਵੈ ਹਿੰਦਵਾਨੀ। ਮਹਾਰਾਜ ਜਦੋਂ ਸਾਰੇ ਤੁਰਕ ਸਾਡੀਆਂ ਬੱਚੀਆਂ ਨਾਲ ਇਹ ਦੁਰਵਿਹਾਰ ਕਰਦੇ ਨੇ ਤੇ ਸਿੱਖ ਬਦਲਾ ਲਏ, ਭਲਾ ਜਨਾਬ ਹੈ, ਅਸੀਂ ਵੀ ਬਦਲਾ ਲਵਾਂਗੇ ਇਹਨਾਂ ਕੋਲੋਂ। ਗੁਰ ਸ਼ਾਸਤਰ ਕਿਉਂ ਵਰਜਿਆ ਹਟਾਵੇ, ਤੁਸੀਂ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਕਿਉਂ ਵਿਵਰਜਿਤ ਕਰਦੇ ਹੋ? ਸੁਣ ਸਤਿਗੁਰ ਬੋਲੇ ਤੇ ਸਵੇਰੇ, ਹਮ ਲੈ ਜਾਨੋ ਪੰਥ ਉਚੇਰੇ, ਨਾਹੇ ਅਧੋ ਗਤੀ ਵਿਖੇ ਪਹੁੰਚਾਵੋ, ਤਾਂ ਤੇ ਕਲਮਲ ਕਰਨ ਹਟਾਵੋ। ਖਾਲਸਾ ਜੀ, ਜੋ ਉਹ ਕਰਦੇ ਨੇ ਜੇ ਤੁਸੀਂ ਵੀ ਉਹ ਕਰਨਾ ਤੇ ਫਿਰ ਤੁਹਾਡੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਹੈ? ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਟੱਕਾਂ ਛਡਾਈਆਂ ਨਾ, ਜਦੋਂ ਕੋਈ ਦੁਖਿਆਰੀ ਬੀਬੀ ਮੁਸਲਮਾਨ ਆਉਂਦੀ ਸੀ ਨਾ ਤੇ ਕਹਿੰਦੇ ਨੇ ਮੂੰਹ ਤੋਂ ਪਰਦਾ ਹਟਾ ਕੇ ਬਾਬੇ ਦੀਪ ਸਿੰਘ ਨਾਲ ਗੱਲ ਕਰ ਲੈਂਦੀ ਹੁੰਦੀ ਸੀ, ਪਿਤਾ ਜੀ ਆ ਸਮੱਸਿਆ, ਪਿਤਾ ਜੀ ਆ ਮੇਰਾ ਦੁੱਖ ਹੈ, ਮੇਰੀ ਮਦਦ ਕਰ ਦਿਓ। ਇੰਨਾ ਯਕੀਨ ਇਸ ਤਰ੍ਹਾਂ ਦਾ, ਸਿੰਘੋ ਸਾਡੇ ਪੁਰਾਤਨ ਸਿੰਘਾਂ ਦਾ ਇਸ ਤਰ੍ਹਾਂ ਦਾ ਆਚਰਣ ਹੁੰਦਾ ਸੀ, ਇਸ ਤਰ੍ਹਾਂ ਦਾ ਕਰੈਕਟਰ ਹੁੰਦਾ ਸੀ। ਇਹ ਵਕਾਰਾਂ ਵਿੱਚੋਂ ਸਰਦਾਰ ਵਕਾਰ ਹੈ ਕਾਮ, ਔਰ ਕਾਮੀ ਵਿਅਕਤੀ ਕਦੀ ਵੀ ਸੰਤੁਸ਼ਟ ਨਹੀਂ ਹੁੰਦਾ, ਉਹ ਉਸ ਕਾਮ ਦੀ ਅੱਗ ਵਿੱਚ ਦਿਨ ਰਾਤ ਸੌਂਦਿਆਂ ਜਾਗਦਿਆਂ ਖਲੋਤਿਆਂ ਲੇਟਿਆਂ ਸੜਦਾ ਹੀ ਰਹਿੰਦਾ। ਉਹ ਤੇ ਇਸ ਤਰ੍ਹਾਂ ਜਿਵੇਂ ਅੱਗ ਦੇ ਵਿੱਚ ਘਰ ਬਣਾ ਕੇ ਬੈਠਾ ਹੋਵੇ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਤੀਜੇ ਪਾਤਸ਼ਾਹ, ਪ੍ਰੋਤ ਜੀ ਸਕਿੱਲ ਤੁਹਾਡੇ ਕੋਲ ਹੈ, ਧਨ ਬਹੁਤ ਕਮਾਉਂਦੇ ਹੋ, ਪਰ ਹੁਣ ਉਸ ਧਨ ਨੇ ਤੁਹਾਡੀ ਮੱਤ ਮਾਰ ਦਿੱਤੀ, ਤੁਸੀਂ ਕਾਮੀ ਵੀ ਹੋ ਗਏ ਹੋ, ਤੁਸੀਂ ਵਿਸ਼ੇ ਵਿਕਾਰਾਂ ਵਿੱਚ ਵੀ ਪੈ ਗਏ ਹੋ। ਕੱਕੇ ਕਾਮ ਕ੍ਰੋਧ ਭਰਮਿਓ, ਕਾਮ ਕ੍ਰੋਧ ਦੇ ਅਧੀਨ ਤੂੰ ਰਸਤਾ ਭਟਕ ਗਿਆ ਹੈ ਜ਼ਿੰਦਗੀ ਦਾ। ਇਹ ਵਿਸ਼ੇ ਵਿਕਾਰਾਂ ਵਿੱਚ ਪੈਣਾ ਜ਼ਿੰਦਗੀ ਦਾ ਅਸਲ ਰਸਤਾ ਨਹੀਂ ਹੈ। ਅਸਲ ਰਸਤਾ ਹੈ ਗੁਰ ਕਹੇ ਸਾਕਾਰ ਕਮਾਏ ਜੀਓ, ਜੋ ਗੁਰੂ ਨੇ ਮਾਰਗ ਦੱਸਿਆ ਉਸ ਰਸਤੇ ਤੇ ਤੁਰਨਾ। ਔਰ ਫਿਰ ਗੁਰੂ ਸਰੂਪ ਸਾਧ ਸੰਗਤ ਜੀ, ਮਮਤਾ ਲਾਗੇ ਤੁਦ ਹਰ ਵਿਸਰਿਆ। ਮਮਤਾ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਦੀ ਪਕੜ। ਉਹ ਸਾਰਾ ਸ਼ਬਦ ਤੁਸੀਂ ਪੜ੍ਹਦੇ ਹੋ ਨਾ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਛੂਟਣ ਕੋ ਸਹਿਸਾ ਪਰਿਓ, ਮਨ ਬੌਰਾ ਰੇ ਨਾਚਿਓ ਘਰ ਘਰ ਬਾਰ ਬਾਰ ਮੈਨੇ ਦਰਵਾਜ਼ਾ। ਹੁਣ ਬੜੇ ਧਿਆਨ ਨਾਲ ਬੇਨਤੀ, ਨਿਮਰਤਾ ਨਾਲ ਬੇਨਤੀ ਕਰਾਂ, ਸੁਣ ਲਿਓ ਤੇ ਮੰਨ ਲਿਓ। ਇਹ ਬਾਂਦਰ ਨੂੰ ਉਪਦੇਸ਼ ਨਹੀਂ ਦਿੱਤਾ ਜਾ ਰਿਹਾ। ਬਿਲਕੁਲ ਵੀ ਨਹੀਂ ਦਿੱਤਾ ਜਾ ਰਿਹਾ। ਬੰਦਰ ਨੂੰ ਕੀ ਪਤਾ ਮੇਰੇ ਬਾਰੇ ਗੁਰਬਾਣੀ ਚ ਕੀ ਲਿਖਿਆ। ਬੰਦਰ ਇੱਕ ਕਰੈਕਟਰ ਹੈ, ਔਰ ਕਰੈਕਟਰ ਕੀ ਹੈ ਵੀ ਜਿਹਨੇ ਫੜਨਾ ਹੁੰਦਾ ਤੰਗ ਮੂੰਹ ਵਾਲੀ ਕੁੱਜੀ ਵਿੱਚ ਖਿੱਲਾਂ ਪਾ ਕੇ ਉਹਨੂੰ ਭੋਏ ਚ ਨੱਪ ਦਿੰਦੇ ਨੇ, ਉਹ ਭੁੱਖਾ ਮਰਦਾ ਵਿੱਚ ਹੱਥ ਪਾ ਦਿੰਦੇ, ਖਾਲੀ ਹੱਥ ਤੇ ਪੈ ਜਾਂਦਾ, ਖਿੱਲਾਂ ਦਾ ਮੁੱਠ ਭਰ ਲੈਂਦਾ, ਜਦੋਂ ਬਾਹਰ ਕੱਢਦਾ ਹੱਥ ਦਾ ਆਕਾਰ ਚੌੜਾ ਹੋ ਜਾਂਦਾ, ਉਹ ਨਿਕਲਦਾ ਨਹੀਂ, ਖਿੱਲਾਂ ਛੱਡਦਾ ਨਹੀਂ ਤੇ ਹੱਥ ਨਿਕਲਦਾ ਨਹੀਂ, ਲੁੱਕ ਕੇ ਬੈਠਾ ਕਲੰਦਰ ਆ ਜਾਂਦਾ, ਦੂਜੇ ਹੱਥ ਦੇ ਉੱਤੇ ਪੈਰ ਰੱਖ ਲੈਂਦਾ। ਫਸਟ ਇੰਪ੍ਰੈਸ਼ਨ ਹੀ ਜੇ ਲਾਸਟ ਇੰਪ੍ਰੈਸ਼ਨ ਦੇ ਸਿਧਾਂਤ ਨੂੰ ਜਾਰੀ ਰੱਖਦਿਆਂ ਉਹਨੇ ਡੰਡਾ ਫੜਿਆ ਹੁੰਦਾ, ਦੱਬ ਕੇ ਕਰਾਂ ਉਹਦਾ ਝੰਬ ਲਾਉਂਦਾ ਵੀ ਮੇਰਾ ਪ੍ਰਭਾਵ ਪੈ ਜਾਏ, ਮੇਰੇ ਤੋਂ ਡਰਨਾ ਸ਼ੁਰੂ ਹੋ ਜਾਏ। ਉਹ ਫਿਰ ਕੁੱਟ ਕੁੱਟ ਕੇ ਉਹਨੂੰ ਮੁੰਜ ਕਰ ਦਿੰਦਾ, ਗਲੇ ਦੇ ਵਿੱਚ ਉਹਦੇ ਸੰਗਲੀ ਪਾ ਦਿੰਦਾ, ਔਰ ਫਿਰ ਉਹਨੂੰ ਨੱਚਣਾ ਸਿਖਾਉਂਦਾ। ਤਾਂ ਉਮਰ ਨੱਚਦਾ ਬੰਦਰ ਤੇ ਪੈਸਾ ਜਾਂਦਾ ਕਲੰਦਰ ਦੀ ਜੇਬ ਵਿੱਚ। ਇੱਕ ਮੁੱਠ ਖਿੱਲਾਂ ਪਿੱਛੇ ਉਹ ਜਿਹੜੀ ਪਕੜ ਸੀ, ਮਮਤਾ ਸੀ, ਛੱਡਿਆ ਨਹੀਂ, ਸਾਰੀ ਉਮਰ ਗੁਲਾਮ ਹੋ ਗਿਆ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਣ ਕੋ ਸੈਂਸਾ ਪਰਿਆ, ਮਨ ਬੌਰਾ ਰੇ ਨਾਚਿਓ ਘਰ ਘਰ ਬਾਰ। ਫਿਰ ਅੱਗੇ ਜਿਉਂ ਨਲਨੀ ਸੂਟਾ ਗਏ ਮਨ ਬੌਰਾ ਰੇ, ਫਿਰ ਅੱਗੇ ਹਾਥੀ ਦੀ ਉਦਾਹਰਨ ਦਿੱਤੀ। ਕਮਾਲ ਦੀ ਗੱਲ ਇਹ ਹੈ ਵੀ ਉਦੋਂ ਅਗਲੀ ਉਦਾਹਰਨ ਤੁਸੀਂ ਕਹੋਗੇ ਇਹ ਕਿਵੇਂ ਬਾਣੀ ਚ ਦੇ ਦਿੱਤੀ। ਉਹ ਵੀ ਪਕੜ ਹੈ ਕਿ ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ, ਮਹਾਰਾਜ ਕਹਿੰਦੇ ਇਹ ਵੀ ਪਕੜ ਹੈ, ਤੂੰ ਉੱਥੇ ਜਾਣਾ ਹੈ, ਜਦੋਂ ਤੂੰ ਵਾਪਸ ਆਉਣਾ ਲੋਕੀ ਹੱਥ ਜੋੜਦੇ ਨੇ ਜੀ ਫਲਾਣੇ ਥਾਂ ਤੋਂ ਆਏ, ਮੱਕੇ ਤੋਂ ਆਏ ਹੋ, ਹਾਂਜੀ ਹਾਂਜੀ ਮਹਾਰਾਜ ਤੁਸੀਂ ਤੇ ਬੜੇ ਪਰਹੇਜ਼ਗਾਰ ਮੁਸਲਮਾਨ ਹੋ, ਉਹ ਹੁਣ ਤੈਨੂੰ ਪੁੱਸ ਪੈ ਗਿਆ ਸਤਿਕਾਰ ਕਰਾਉਣ ਦਾ, ਤੇ ਤੂੰ ਦੇਹ ਗੇੜੇ ਤੇ ਗੇੜਾ, ਦੇਹ ਗੇੜੇ ਤੇ ਗੇੜਾ, ਇਹ ਵੀ ਤੇਰੇ ਵਾਸਤੇ ਇੱਕ ਮਮਤਾ ਬਣ ਗਈ ਹੈ। ਨਾਵਨ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ। ਤੇ ਫਿਰ ਸਤਿਗੁਰੂ ਅੱਗੇ ਜਿਹੜਾ ਬਚਨ ਕਹਿੰਦੇ ਨੇ, ਕਹੋ ਕਬੀਰ ਛੁੱਟਣ ਨਹੀਂ ਮਨ ਬੌਰਾ ਰੇ, ਇਸ ਤਰ੍ਹਾਂ ਨਹੀਂ ਛੁੱਟੇਗਾ, ਕਿਵੇਂ ਛੁੱਟਾਂਗਾ। ਕਹਿਣ ਲੱਗੇ ਛੁੱਟਣ ਹਰ ਕੀ ਸੇਵ, ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਏਦਾਂ ਨਹੀਂ ਛੁੱਟਿਆ ਜਾਣਾ। ਮਮਤਾ ਹਜ਼ੂਰ ਨੇ ਤੇ ਬਿਲਕੁਲ ਸਪਸ਼ਟ ਜਿਹਾ ਕਹਿ ਦਿੱਤਾ ਵੀ ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ। ਇਹ ਨਾ ਆਖਿਆ ਕਰ ਮੇਰੀ ਧੀ ਮੇਰਾ ਪੁੱਤਰ, ਇੰਜੋਏ ਕਰਿਆ ਕਰ, ਸੋਫੇ ਤੇ ਬੈਠਾ ਕੋਲੋਂ ਬੱਚੀ ਲੰਘ ਗਈ ਹੈ ਉਹਨੂੰ ਵੇਖ ਵੇਖ ਕੇ ਇੰਜੋਏ ਕਰ, ਪੁੱਤਰ ਨੂੰ ਵੇਖ ਕੇ ਇੰਜੋਏ ਕਰ, ਪੋਤਰੇ ਪੋਤਰੀ ਨੂੰ ਵੇਖ ਕੇ ਖੁਸ਼ ਹੋ, ਮੋਟਰਾਂ ਵੇਖ ਕੇ ਖੁਸ਼, ਪਰ ਲਗਾਤਾਰ ਪਕੜ ਢਿੱਲੀ ਕਰਦਾ ਜਾ, ਕਿਉਂਕਿ ਜਿੱਦਾਂ ਇੱਕ ਝਟਕੇ ਨਾਲ ਸਾਰਿਆਂ ਨੂੰ ਛੱਡਣਾ ਪਿਆ, ਪਕੜ ਜਿਤਨੀ ਮਜ਼ਬੂਤ ਹੋਵੇਗੀ ਤਕਲੀਫ ਉਤਨੀ ਜ਼ਿਆਦਾ ਹੋਵੇਗੀ। ਇਹ ਥੋੜਾ ਜਿਹਾ ਗਹਿਰਾ ਨੁਕਤਾ ਹੈ, ਸ਼ਾਇਦ ਪਕੜ ਵਿੱਚ ਆ ਜਾਏ। ਛੱਡਣਾ ਨਹੀਂ, ਜੰਗਲਾਂ ਚ ਨਹੀਂ ਜਾਣਾ, ਇਹਨਾਂ ਦੇ ਵਿੱਚ ਹੀ ਰਹਿਣਾ, ਪਰ ਪਕੜ ਢਿੱਲੀ ਕਰ ਦੇਣੀ, ਨਹੀਂ ਤੇ ਫਿਰ ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਐਸਾ ਗਿਆਨ ਵਿਚਾਰ ਮਨਾ, ਕੋਈ ਇਸ ਤਰ੍ਹਾਂ ਦੀ ਸੋਚ ਆਪਣੀ ਸੁਰਤ ਵਿੱਚ ਲਿਆ ਵੀ ਸੋਚਦੇ ਸੋਚਦੇ ਸੋਚਦੇ ਸੋਚਦੇ ਸੋਚਦੇ ਜਿੱਥੇ ਲੋਕੀ ਸੋਚਣਾ ਬੰਦ ਕਰਦੇ ਨੇ ਤੂੰ ਉੱਥੋਂ ਸੋਚਣਾ ਸ਼ੁਰੂ ਕਰੇ, ਤੇਰੀ ਐਡੀ ਉੱਚੀ ਸੋਚ ਹੋਵੇ। ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰੋ ਦੁੱਖ ਭੰਜਣਾ, ਸਭ ਕੁਝ ਛੱਡ ਕੇ ਮੈਂ ਮੇਰੀ ਹਰੀ ਸਿਮਰਨ ਵਿੱਚ ਜੁੱਟ ਜਾ। ਕਿਉਂ? ਕਿਉਂਕਿ ਜਬ ਲੱਗ ਸਿੰਘ ਰਹਿ ਬਨ ਮਾਏ, ਤਬ ਲੱਗ ਬਨ ਫੁੱਲੇ ਹੀ ਨਾ। ਜਿਸ ਜੰਗਲ ਵਿੱਚ ਸ਼ੇਰ ਹੈ ਉੱਥੇ ਜੰਗਲੀ ਜਾਨਵਰ ਹੌਲੀ ਹੌਲੀ ਮੁੱਕਣ ਲੱਗ ਪੈਂਦੇ ਨੇ, ਕਿਉਂਕਿ ਉਹਨੇ ਰੋਜ਼ ਖਾਣੇ ਨੇ। ਜਿਸ ਸਰੀਰ ਰੂਪੀ ਜੰਗਲ ਵਿੱਚ ਹੰਕਾਰ ਹੈ ਉੱਥੇ ਕੋਮਲ ਗੁਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ, ਨਾ ਉੱਥੇ ਸਤ ਰਹੇਗਾ, ਨਾ ਸੰਤੋਖ, ਨਾ ਦਇਆ, ਨਾ ਧਰਮ, ਨਾ ਧੀਰਜ, ਕਿਉਂਕਿ ਇਹਨਾਂ ਨੂੰ ਈਗੋ ਖਾਂਦੀ ਜਾਂਦੀ। ਜਬ ਹੀ ਸਿਆਰ ਸਿੰਘ ਕੋ ਖਾਏ, ਸਿਆਰ ਮੈਨੇ ਗਿੱਦੜ, ਜਦੋਂ ਗਿੱਦੜ ਸ਼ੇਰ ਨੂੰ ਖਾ ਜਾਏ, ਜਦੋਂ ਨਿਮਰਤਾ ਈਗੋ ਨੂੰ ਨਿਗਲ ਜਾਏ, ਫੁੱਲ ਰਹੀ ਸਗਲੀ ਬਣ ਰਾਏ, ਤੇਰੇ ਅੰਦਰ ਦੈਵੀ ਗੁਣ, ਨੈਤਿਕ ਗੁਣ, ਸਦਾਚਾਰਕ ਗੁਣ ਪਣਪਣੇ ਸ਼ੁਰੂ ਹੋ ਜਾਣਗੇ। ਜੀਤੋ ਬੁੱਢਾ ਹਾਰੋ ਤਿਰੈ, ਜਿਹੜਾ ਸਮਝਦਾ ਮੈਂ ਜਿੱਤ ਗਿਆ ਵਾਂ, ਵਾਸਤਵ ਚ ਉਹ ਹਾਰ ਜਾਂਦਾ, ਤੇ ਜਿਹੜਾ ਨਿਮਰਤਾ ਨਾਲ ਕਹਿੰਦਾ ਵੀ ਮੈਂ ਹਾਰ ਗਿਆ, ਉਹ ਅਸਲ ਚ ਜਿੱਤ ਜਾਂਦਾ। ਗੁਰਪ੍ਰਸਾਦੀ ਪਾਰ ਉਤਰੈ, ਉਹ ਗੁਰੂ ਦੀ ਕਿਰਪਾ ਨਾਲ ਫਿਰ ਪਾਰ ਉਤਰਦਾ। ਮੈਂ ਅਗਲੀ ਪੰਕਤੀ ਵੀ ਸਤਸੰਗਤ ਜੀ ਤੁਹਾਡੀ ਅਸੀਸ ਨਾਲ तुच्छ बुद्धि अनुसार तुहाडे सामने खोलनी, इसलिए मैं इहदा ज्यादा विस्तार ना करा। कक्कै काम क्रोध भरम्यो, ये काम ते क्रोध इको सिक्के दे दो पहलू ने। जिथे काम होवेगा क्रोध आ जाएगा, जे काम की पूर्ति नहीं हुई ते किसे व्यक्ति ते गुस्सा आएगा भी इहदी वजह करके काम खराब होया। अच्छा सुनो, क्रोध आ गया तो उत्थे काम आ जाएगा। रंगड़ा की लड़की काबू आ गई, क्रोध आ गया भी उन्हां रंगड़ा की मुसलमाना की लड़की है जेडे साडे बहु बेटियां नाल जासी करदे ने, गुस्सा आ गया उत्थे नाल काम ही आ गया। ये भरा ने ना, जिथे एक होवे उत्थे दूजे नूं आके बैठण दा अधिकार हुंदा। ईवन कई अरां ते पंजे ही कट्ठे हो जांदे ने, होर ते होर हजूर बाणी च कहिंदे ने कई अरां पंजा पंजा कट्ठे हो जांदे। तुसीं कहोगे पंजा कौन ने, जे मैं गुरबाणी चो तुहानूं गिणां ते पंजा भी हो जाणगे। पंज ये ने, कबुद्ध डूमणी कुदाया कुसैन पर निंदा घट चूड़ी मुठी क्रोध चंडाल कारी कड्डी क्या थी जां चारे बैठियां। पंज ते चार नौ, एक स्वान दो स्वानी नाल भलके भौंकै, नौ ते दो यार। अच्छा जे गिणते जाइए तो पंजा हो जाएंगे, पर मैनू और सुइया जड़िया ने बड़ा परेशान कर दिया ने, इस करके मैनू वापस उधर आना पैना। कक्कै काम क्रोध भरम्यो मूड़े ममता लागे तुद हर विसरिया। अगली पंक्ति हजूर गुरु अमरदास बख्शिश कर रहे ने, पढ़ है गुणै तू बहुत पुकार है। विद्वान बहुत है, पढ़ना बहुत है, विचारना भी बहुत है, कूक कूक के लोगों भी उपदेश देना है, पर विण बूझे तू डूब मुआ। असल कहानी नू समझे बगैर तू लालच दे हड़ विच हड़ गया। जिन्हां कोल आई ग्रंथ डाउनलोड कढ़ के वेखो, लालच दे फलड विच तू हड़ गया। हुण मैं पहला बेनती कीती सी बई कोई भी वकार घट नहीं है, लोभ नू साडी कम्यूनिटी बहुता सीरियसली नहीं लैंदी जिन्ना क मेरा अनुभव है। ये पहले वकार नू बहुत सीरियसली लैंदी है, बंदे नू सूली ते टंग देणगे, बड़ा वड्डा गुनाह है तेरा, बजर करैजू आई। पर जदों लालच दी लोभ दी गल आउंदी, कागरता बनाई रखिया जे, बड़ी मुश्किल नाल माहौल बनाया। एक वारी प्यार नाल आखो सतनाम श्री, फिर बेनती करा। ये कथा का विषय इस तरह होंदा जिवें ना झील का पानी खड़ा होंदा बिल्कुल शांत, एक कंकर सुट दिओ सारी झील डिस्टर्ब हो जाएगी, इसलिए फिर खेचलदे आखो सतनाम श्री। लालच घट नहीं है, किवें? कदी कदी इस तरह हुंदा भी एक लालची व्यक्ति की वजह करके पूरी कौम खज्जल हुंदी है, एक लालची व्यक्ति की वजह करके पूरा राष्ट्र गुलाम हो जाता है, एक लालची व्यक्ति दे लालच करके पूरा पंथ खुआर हो जाता है। मैं दो एग्जाम्पल तुहाडी नज़र करा। जदों पहली बार ईस्ट इंडिया कंपनी ने अपने 250 सैनिक कलकत्ते बंदरगाह ते उतारे ना, ते उन्हां दा कमांडर सी मिस्टर रॉबर्ट क्लाइव, रॉबर्ट क्लाइव। बस थोड़े जे मिंट ने मेरे कोल दे दिओ, मैनू साथ दे दिओ। रॉबर्ट क्लाइव जदों उत्थे उतरिया ते ए बंगाल जिहड़ा सी सारा एक सी, जिहड़ा हुण तुसी ढाके वाला जिहड़ा उधरला बंगलादेश कहिंदे हो ते वैस्ट बंगाल कहिंदे हो, हुण इस खिते विच नहरां दा पाणी और उर्वरक भरपूर जमीन, कारखाने कपड़े दे ते ऐसे ऐसे कारखाने सन बई इन्ने बरीक धागे की साड़ी बनती सी बी पूरी साड़ी नू एक उंगल च पाण वाले छल्ले दे विचों दी लंघाया जा सकदा सी। इन्ना बा कमाल दा ओ कस्बी सन जिहड़े ओ कारीगर सन हथ करगे वाले। जदों उन्हें रेकी कीती बी जमीन बड़ी उपजाऊ है, कारखाने बड़े ने, इकोनॉमी बड़ी शिखर ते है इन्हां लोकां दी, तो उन्हें अपने खुफिया तंत्र नू किया भी रेकी करो बई इन्हां कोल लड़ाई झगड़े का प्रबंध किन्ना कु है नवाब सराजू दौला कोल। वो कहन लगे महाराज भी कुल 18,000 सैनिक ने, इतनिया तोपा ने, इतनिया बंदूकां ने, इतने नेजे ने, इतनिया कृपाना ने, सारी लिस्ट लिया के अगे रख दिती। हुण ये आया सी 250 सैनिकां नाल ते 30 असिस्टेंट सन जिन्हां विच वाटर कैरियर है, धोबी है, मोची है, नाई है, तेली है, ये कुल मिला के 280 सन। इन्हें उतों वायरलैस से कॉन्टैक्ट किया तो कहन लगा भी 18,000 फौज के नाल मैं 250 सैनिकां नाल नहीं लड़ सकता, तुसी होर कुमक भेजो, मदद भेजो। उतों स्नेहा आया भी नहीं, कोई फौज नहीं भेजी जाएगी, ढाई सौ सैनिका नाल ही तू नवाब सराजू दौला नाल लड़ना है। हां तरी असी एक मदद कर सकने हैं। इथे एक कलकत्ते दा बड़ा अमीर व्यक्ति है सेठ मीर चंद, ओनू तू मिल लई वह तेरी कोई मदद कर देगा। रॉबर्ट क्लाइव मीर चंद नू मिलिया। मीर चंद कहन लगा भी इहदे च मैं कुछ नहीं कर सकता, पर हां जिहड़ा नवाब सराजू दौला दा सेनापति है मीर जाफर वह मेरा मित्र है, मैं तेरी उहदे नाल मीटिंग करा देना। रॉबर्ट क्लाइव दियां अखां च चमक आ गई, कहन लगा मीटिंग कराओ, मैं गल लंबी ना करा। रॉबर्ट क्लाइव ते नवाब सराजू दौला दा सेनापति मीर जाफर इन्हां दी कलकत्ते मीटिंग होई। मीटिंग विच रॉबर्ट क्लाइव ने मीर जाफर नूं कहा भी जे तू चाहवे ते बंगाल दा नवाब तू बन सकना है। उन्हें कहा किवें, उन्हें उहदे कन्न विच फुसफुसाया, उहदियां अखां विच भी चमक आ गई। कहन लगा पर किवें, आखन लगा उधरों 18,000 फौज लैके तू आवेगा, इधरों 250 सैनिक लैके मैं आवांगा, झूठी मूठी की लड़ाई होगी, थोड़ी जी झगड़े मगरों तू सरेंडर कर देंगा, असी तुहानू गिरफ्तार कर लांगे। गिरफ्तार करन तो बाद तुहानू जेल भेज दिता जाएगा और थोड़े समय बाद असी तेनू नवाब बना देंगे। ऐसा ही होया। मैदाने जंग विच दोवें फौजां आईयां, एक फर्जी जी लड़ाई होई ते सेनापति मीर जाफर ने सरेंडर कर दिता और रॉबर्ट क्लाइव ने उन्हां नू गिरफ्तार कर लिया और जेल विच डक के उन्होंने फिर नवाब सराजू दौला नू गिरफ्तार किया। कुछ दिन जेल च रख के उन्हें कतल कर दिता, फिर एक मूल हिंदुस्तानी नू उहदी थां ते बिठाया और उस तो बाद अगला जिहड़ा सी उह सेनापति मीर जाफर उन्हें बिठाया। उन्हें कलकत्ते तो एक जलूस कढ़िया रॉबर्ट क्लाइव ने, सब तो अगे घोड़े ते आप, पिछे 250 ब्रिटिश ईस्ट इंडिया कंपनी के सैनिक, उदू पिछे 18,000 नवाब सराजू दौला की फौज। और वह कहिंदा है, उन्हें जिहड़ा डायरी विच लिखिया, वह कहिंदा तमाम लोग सड़कां ते खड़े होके कलैपिंग कर रहे सन और मैं सोच रहा सां भई जे एक एक पत्थर चुक लैण ते इन्हां दे सामने साडी 250 दी पायां कुछ भी नहीं, पर साडा किसे ने विरोध नहीं कीता, सगों साडा स्वागत कीता। और मोरल ऑफ स्टोरी यह है भी जे सेनापति मीर जाफर दी नीत खराब ना हुंदी, जे वह लालच दे हड़ विच ना हड़दा ते जिहड़ा कई सदियां देश ने गुलामी दा संताप हंडाया, शायद उस गुलामी दे संताप तो असीं बच जांदे। होर बेनती करां, बलदेव सिंह, सत संगत जी, बलदेव सिंह नूं लालच मार गया भी जे सिखां दा कोई वक्खरा खिता बन गया ते मेरियां गोरखपुर वालियां खंड दियां मिलां उधर चलियां जाणियां ने, मैनूं प्राप्त नहीं होणियां, उहदी नीत खराब हो गई। ते उह कहिंदे ने भी इस राज को क्या जाने साहिल के तमाशाई, हम डूब के समझे हैं समंदर की गहराई, ये जबर भी देखा है तारीख की नजरों ने, लम्हों ने खता की थी सदियों ने सजा पाई। वो बलदेव सिंह दी छोटी जी मिस्टेक जिहड़ी उन्हें एक लम्हे विच कीती, उहदी सजा सदियां वास्ते भुगत रही है कम्यूनिटी और अगे आने वाले समय च पता नहीं किन्ना समा वो भुगतेगी। लालच कोई छोटा वकार नहीं है, लालच अधीन हो के ही गंगू ने माता गुजर कौर जी ते साहबजादा जोरावर सिंह, साहबजादा फतेह सिंह नू गिरफ्तार करवाया सी। असी हुण तक कहने आ भी जा वे गंगू पापिया लाण ता संभाल वे, नीहां च शहीद हो गए गोबिंद दे लाल वे। ये मैं क्यों बेनती कर रहा, क्योंकि सतगुरु गुरु अमरदास ने बचन किया है कि भाई पढ़ें गुणें तू बहुत पुकारें, विण बूझे तू डूब मुआ। ए लालच दे फ्लड विच तू आत्मक मौते मर गया, तेरी आत्मक मौत हो गई है। और सतसंगत जी जदों गल किसे ते विश्वास दी आउंदी है ते महाराज ने बाणी च नहीं लिखिया भी कामी बंदे दा विश्वास ना करी, हंकारी बंदे दा विश्वास ना करी। जदों लोभी दी गल आउंदी है ते सचे पातशाह कहिंदे ने लोभी का वेसा ना कीचै, ਜੇ ਕਾ ਪਾਰ ਵਸਾਏ ਕਿਉਂ ਕਿਉਂਕਿ ਅੰਤ ਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ। ਹੁਣ ਤੁਸੀਂ ਜਿਹੜਾ ਉਹ ਨਗਰ ਹੈ ਜਿੱਥੇ ਕਲਗੀਧਰ ਪਾਤਸ਼ਾਹ ਸਨ ਉਦੋਂ ਕੋਟਕਪੁਰੇ ਦੇ ਆਲੇ ਦੁਆਲੇ, ਉੱਥੋਂ ਨੱਕ ਦੀ ਸੇਧ ਦੇ ਉੱਤੇ ਤੁਸੀਂ ਫਤਿਹਗੜ੍ਹ ਸਾਹਿਬ ਨੂੰ ਵੇਖੋ। ਜਿੰਨਾ ਘੋੜਾ ਕਲਗੀਧਰ ਪਾਤਸ਼ਾਹ ਭਜਾਉਂਦੇ ਸਨ ਉਹ ਕੋਈ ਬਹੁਤ ਲੰਬਾ ਸਫ਼ਰ ਨਹੀਂ ਸੀ, ਪਰ ਗੰਗੂ ਨੇ ਉੱਥੇ ਲਿਆ ਕੇ ਸਾਹਿਬਜ਼ਾਦਿਆਂ ਨੂੰ ਖੜਾ ਕੀਤਾ ਜਿੱਥੇ ਐਡੀ ਵੱਡੀ ਮਾਰਸ਼ਲ ਕੌਮ ਦੀ ਵੀ ਕੋਈ ਪੇਸ਼ ਨਾ ਗਈ, ਔਰ ਬੱਚੇ ਸ਼ਹੀਦ ਹੋ ਗਏ। ਇਸ ਵਾਸਤੇ ਮੈਂ ਬੇਨਤੀ ਕਰਨਾ ਹੁੰਦਾ, ਕੁਝ ਗੁਰਮੁਖ ਮੇਰੇ ਨਾਲ ਨਹੀਂ ਵੀ ਸਹਿਮਤ ਹੁੰਦੇ, ਵੀ ਲੋਭੀ ਬੰਦਾ ਬਹੁਤ ਖਤਰਨਾਕ ਹੁੰਦਾ। ਉਹ ਪੂਰੇ ਰਾਸ਼ਟਰ ਨੂੰ ਵੇਚ ਦਿੰਦਾ, ਉਹ ਪੂਰੀ ਕੌਮ ਨੂੰ ਵੇਚ ਦਿੰਦਾ, ਉਹ ਸ਼ੀਰਖੋਰ ਬੱਚਿਆਂ ਨੂੰ ਨੀਹਾਂ ਵਿੱਚ ਖੜਾ ਕਰ ਦਿੰਦਾ। ਇਸ ਲਈ ਇਹਨੂੰ ਇੰਨਾ ਲਾਈਟਲੀ ਨਾ ਲਿਆ ਕਰੋ। ਫਿਰ ਹੋਰ ਬੇਨਤੀ ਕਰਾਂ, ਜਿਹੜਾ ਇੱਕ ਡਾਲਰ ਤੇ ਇੱਕ ਰੁਪਈਏ ਤੇ ਡੋਲ ਗਿਆ, ਉਹ ਮਿਲੀਅਨ ਟ੍ਰਿਲੀਅਨ ਤੇ ਕਿਉਂ ਨਹੀਂ ਡੋਲੇਗਾ ਜੀ? ਉਹਨੂੰ ਵੱਡੀ ਜ਼ਿੰਮੇਵਾਰੀ ਕਿਵੇਂ ਦਿੱਤੀ ਜਾ ਸਕਦੀ ਹੈ? ਜਿਹੜਾ 100 ਤੇ ਡੋਲ ਗਿਆ, 1000 ਤੇ ਡੋਲ ਗਿਆ, 10,000 ਤੇ ਡੋਲ ਗਿਆ, ਤੁਸੀਂ ਪੂਰੀ ਕੌਮ ਦੀ ਵਾਗਡੋਰ ਉਹਨੂੰ ਥਮਾ ਦਿਓ, ਕਿੱਡੀ ਵੱਡੀ ਬੇਵਕੂਫੀ ਹੈ! ਇਹ ਤੁਹਾਨੂੰ ਉੱਥੇ ਲਿਜਾ ਕੇ ਖੜਾ ਕਰ ਦੇਗਾ ਜਿੱਥੇ ਫਿਰ ਕੋਈ ਪੇਸ਼ ਨਹੀਂ ਜਾਏਗੀ। ਖਿਮਾ ਕਰਨਾ, ਇਦੋਂ ਵੱਡੀ ਐਗਜ਼ੈਂਪਲ ਮੈਂ ਰੋਬਰਟ ਕਲਾਈਵ ਦੀ ਗੱਲ ਤੁਹਾਡੇ ਸਾਹਮਣੇ ਕੀਤੀ ਹੈ, ਮੈਂ ਬਲਦੇਵ ਸਿੰਘ ਦੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ, ਮੈਂ ਪਾਪੀ ਗੰਗੂ ਦੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ, ਔਰ ਇਹ ਤਿੰਨ ਨਹੀਂ, ਇਸ ਤਰ੍ਹਾਂ ਦੀਆਂ ਦਰਜਨਾਂ ਤੇ ਸੈਂਕੜੇ ਉਦਾਹਰਨਾਂ 239 ਸਾਲ ਦੇ ਪੀਰੀਅਡ ਵਿੱਚੋਂ ਅਸੀਂ ਸ਼ੇਅਰ ਕਰ ਸਕਦੇ ਹਾਂ। ਉਹ ਸਾਰੀਆਂ ਮੇਰੀਆਂ ਅੱਖਾਂ ਦੇ ਸਾਹਮਣਿਓਂ ਲੰਘ ਰਹੀਆਂ ਨੇ, ਪਰ ਵਕਤ ਮੈਨੂੰ ਇਜਾਜ਼ਤ ਨਹੀਂ ਦਿੰਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਕੱਕੈ ਕਾਮ ਕ੍ਰੋਧ ਭਰਮਿਓ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵਕਾਰਾਂ ਦੀ ਗੱਲ ਕਰਦੇ, ਸੋ ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ, ਧਿਆਨ ਦਿਆ ਜੇ, ਤੇ ਕ੍ਰਮ ਵਾਰ ਪਹਿਲਾਂ ਕਾਮ, ਫਿਰ ਕ੍ਰੋਧ, ਫਿਰ ਲੋਭ, ਫਿਰ ਮੋਹ ਤੇ ਫਿਰ ਅਹੰਕਾਰ। ਕੀ ਲਿਖਦੇ? ਕਹਿੰਦੇ, ਹੇ ਕਾਮੰ ਨਰਕ ਵਿਸ਼ਰਾਮੰ। ਅੱਛਾ, ਹੁਣ ਮੈਨੂੰ ਖਿਮਾ ਕਰਨਾ, ਅਸੀਂ ਕਈ ਵਾਰ ਸਮਝ ਲੈਣ ਵੀ ਮਰਨੋ ਉਪਰੰਤ ਨਰਕ ਵਿੱਚ ਪਵਾਂਗੇ, ਨਹੀਂ, ਕਾਮੁਕ ਉਤੇਜਨਾ ਦਾ ਸ਼ਿਕਾਰ ਹੋਣਾ ਅਸੀਂ ਯੂਜ਼ ਟੂ ਹੋ ਜਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ, ਇਹ ਜ਼ਿੰਦਗੀ ਨੂੰ ਨਰਕ ਹੀ ਬਣਾ ਦਿੰਦਾ ਹੈ, ਇਹੀ ਨਰਕ ਹੈ, ਹੋਰ ਕਿਹੜੀ ਨਰਕ ਹੈ? ਇੱਕ ਗੁਰੂ ਕਾ ਸਿੱਖ ਜੀਵਨ ਜਾਚ ਗੁਰਮਤ ਅਨੁਸਾਰ ਬਤੀਤ ਕਰਨ ਵਾਲਾ, ਉਹ ਭਾਵੇਂ ਧਨ ਥੋੜਾ ਜਿਹਾ ਕਮਾਉਂਦਾ, ਜਦੋਂ ਘਰ ਆਉਂਦਾ ਹੈ ਉਸ ਧਨ ਦੇ ਨਾਲ ਉਹ ਕੁਝ ਰਿਕੁਆਇਰਮੈਂਟ ਜਿਹੜੀ ਹੈ ਪਰਿਵਾਰ ਦੀ ਉਹ ਲੈ ਆਉਂਦਾ ਹੈ, ਕੋਈ ਫਰੂਟ ਰੱਖ ਦਿੱਤਾ, ਸਬਜ਼ੀਆਂ ਰੱਖ ਦਿੱਤੀਆਂ, ਬੱਚਿਆਂ ਵਾਸਤੇ ਕੁਝ ਖਾਣ ਲਈ ਚੀਜ਼ ਲੈ ਆਇਆ, ਭਾਵੇਂ ਉਹ 100, 200, 300 ਹੀ ਕਮਾਉਂਦਾ, ਸਾਰਾ ਪਰਿਵਾਰ ਪੱਬਾਂ ਪਾਰ ਹੋ ਕੇ ਨੱਚਦਾ ਫਿਰਦਾ। ਇੱਕ ਕਾਮੀ ਵਿਅਕਤੀ, ਉਹਦੀ ਇਸਤਰੀ ਪੁੱਛਦੀ ਫਿਰਦੀ ਹੈ, ਜੀ ਕਿੱਥੇ ਹੋ, ਕਦੋਂ ਆਵੋਗੇ ਜੀ? ਉਹ ਹੁੰਦਾ ਕਿਤੇ ਹੈ ਤੇ ਦੱਸਦਾ ਕਿਤੇ ਹੈ, ਇਹੀ ਨਰਕ ਹੈ, ਮੈਨੂੰ ਖਿਮਾ ਕਰ ਦੇਣਾ, ਹੋਰ ਕਿਹੜੀ ਨਰਕ ਹੈ? ਇਤਫਾਕ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਆਚਰਣ ਨਹੀਂ ਹੈ। ਇਸ ਲਈ ਹਜ਼ੂਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਵੀ ਮੇਰਾ ਜਿਹੜਾ ਸਿੱਖ ਹੈ ਉਹ ਵਿਸ਼ੇ ਵਕਾਰਾਂ ਦੇ ਅਧੀਨ ਜੀਵਨ ਬਤੀਤ ਨਹੀਂ ਕਰੇਗਾ, ਇਹਨਾਂ ਨੂੰ ਸੁਰਚ ਕਰੇਗਾ। ਕਿਵੇਂ? ਜਿਵੇਂ ਸਾਧ ਸੰਗਤ ਜੀ, ਇੱਕ ਰੱਥ ਹੈ, ਉਸ ਰੱਥ ਦੇ ਅੱਗੇ 5 ਘੋੜੇ ਜੁੱਪੇ ਹੋਏ ਨੇ, ਉਹਦੇ ਉੱਤੇ ਉਹਦਾ ਰੱਥ ਦਾ ਮਾਲਕ ਇੱਕ ਰਥਵਾਨ ਹੁੰਦਾ, ਇੱਕ ਸਾਰਥੀ ਹੁੰਦਾ। ਹੁਣ ਜੇ 5 ਘੋੜੇ ਆਜ਼ਾਦ ਨੇ, ਉਹਨਾਂ ਦੇ ਮੂੰਹ ਚ ਕੋਈ ਲਗਾਮ ਨਹੀਂ, ਠੇਠ ਪੰਜਾਬੀ ਸ਼ਬਦ ਹੈ ਕੜਿਆਲਾ, ਉਹਨਾਂ ਦੇ ਮੂੰਹ ਚ ਕੋਈ ਕੜਿਆਲਾ ਨਹੀਂ, ਜਦੋਂ ਕੜਿਆਲਾ ਪਾਉਂਦੇ ਨਾ ਘੋੜੇ ਨੂੰ, ਉਹਦੀ ਸ਼ੇਪ ਇਸ ਤਰ੍ਹਾਂ ਦੀ ਹੁੰਦੀ, ਉਹ ਲੋਹੇ ਦਾ ਜਿਹੜਾ ਉਪਕਰਨ ਨੇ ਉਹ ਜੀਭ ਨੂੰ ਉਹਦੀ ਨੂੰ ਪੂਰੀ ਤਰ੍ਹਾਂ ਕਾਬੂ ਕਰ ਲੈਂਦਾ, ਜੀਭ ਬੜੀ ਨਾਜੁਕ ਚੀਜ਼ ਹੈ, ਹੁਣ ਜਦੋਂ ਉਹਨੂੰ ਰੋਕਣਾ ਹੈ ਤੇ ਜੀਭ ਨੂੰ ਖਿੱਚ ਪੈਣੀ, ਰੁਕੇਗਾ ਕਿਵੇਂ ਨਹੀਂ, ਉਹਨੂੰ ਮੋੜਨਾ ਤੇ ਜੀਭ ਨੂੰ ਥੋੜਾ ਜਿਹਾ ਖੱਬੇ ਨੂੰ ਮੋੜਨਾ ਤੇ ਖੱਬੇ ਪਾਸਿਓਂ ਖਿੱਚ ਪਏਗੀ, ਸੱਜੇ ਮੋੜਨਾ ਤੇ ਸੱਜੇ ਪਾਸਿਓਂ ਖਿੱਚ ਪਏਗੀ, ਭਜਾਣਾ ਹੈ ਤੇ ਉਤਾਂ ਨੂੰ ਹੁਜਕਾ ਵੱਜੇਗਾ, ਉਹ ਸਪਾਟ ਹੋ ਜਾਂਦਾ। ਹੁਣ ਉਹ ਜਿਹੜਾ ਰੱਥ ਹੈ ਉਹਨੂੰ ਜਿੱਥੇ ਮਰਜ਼ੀ ਉਹ ਰੋਕ ਲਏਗਾ, ਜਿੱਥੇ ਮਰਜ਼ੀ ਮੋੜ ਲਏਗਾ, ਜਿੱਥੇ ਮਰਜ਼ੀ ਭਜਾ ਲਏਗਾ, ਤੇ ਜਿਸ ਰਾਤ ਦੇ ਪੰਜੇ ਘੋੜੇ ਆਜ਼ਾਦ ਨੇ, ਮੂੰਹ ਚ ਕੋਈ ਲਗਾਮ ਨਹੀਂ, ਘੋੜਾ ਨਹੀਂ, ਉਹ ਆਪ ਮੁਹਾਰੇ ਹੋ ਕੇ ਭੱਜਣਗੇ, ਇੱਕ ਸੱਜੇ ਖਿੱਚੇਗਾ, ਇੱਕ ਖੱਬੇ ਖਿੱਚੇਗਾ, ਉਹ ਕਿਸੇ ਟੋਏ ਵਿੱਚ ਖਤਾਣ ਵਿੱਚ ਜਾ ਕੇ ਡਿੱਗਣਗੇ, ਆਪ ਵੀ ਇੰਜਰਡ ਹੋਣਗੇ, ਰੱਥ ਵੀ ਟੁੱਟ ਜਾਏਗਾ, ਔਰ ਜਿਹੜਾ ਉੱਤੇ ਚੜਿਆ ਹੋਇਆ ਉਹਦਾ ਵੀ ਨੁਕਸਾਨ ਹੋਵੇਗਾ। ਇਹਨਾਂ ਵਿਕਾਰਾਂ ਨੂੰ ਖੁੱਲਾ ਛੱਡਣਾ ਇਸ ਤਰ੍ਹਾਂ ਹੈ ਜਿਵੇਂ ਉਹਨਾਂ ਘੋੜਿਆਂ ਨੂੰ ਆਜ਼ਾਦ ਕਰ ਦੇਣਾ ਹੈ, ਤੇ ਇਹਨਾਂ ਘੋੜਿਆਂ ਦੇ ਮੂੰਹ ਚ ਜਿਵੇਂ ਲਗਾਮ ਪਾਈ ਦੀ ਹੈ, ਕੜਿਆਲਾ ਪਾਈ ਦਾ, ਇਹਨਾਂ ਵਿਕਾਰਾਂ ਨੂੰ ਸੁਰਚ ਕਰਨਾ, ਕਾਮ ਨੂੰ ਸੰਤਾਨ ਉਤਪਤੀ ਲਈ, ਕ੍ਰੋਧ ਨੂੰ ਗੈਰਤ ਵਾਸਤੇ, ਲੋਭ ਨੂੰ ਰਿਕੁਆਇਰਮੈਂਟ ਦੀ ਪੂਰਤੀ ਵਾਸਤੇ, ਮੋਹ ਨੂੰ ਪ੍ਰੇਮ ਵਿੱਚ ਰੂਪਾਂਤਰਿਤ ਕਰਨਾ ਹੈ, ਤੇ ਹੰਕਾਰ ਨੂੰ ਗੈਰਤ ਵਿੱਚ ਬਦਲ ਕੇ, ਤੇ ਜ਼ਿੰਦਗੀ ਨੂੰ ਸਮੂਥਲੀ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਲੈ ਕੇ ਜਾਣਾ। ਮਾਰਨਾ ਨਹੀਂ ਇਹਨਾਂ ਵਿਕਾਰਾਂ ਨੂੰ, ਮਾਰੇ ਤੇ ਜਾ ਹੀ ਨਹੀਂ ਸਕਦੇ, ਇਹਨਾਂ ਨੂੰ ਸੁਰ ਵਿੱਚ ਕਰਨਾ। ਔਰ ਇਸ ਪ੍ਰਕਾਰ ਗੁਰੂ ਅਮਰਦਾਸ ਮਹਾਰਾਜ ਨੇ ਤਰਸ ਕੀਤਾ, ਪੜ੍ਹੈ ਗੁਣੈ ਤੂੰ ਬਹੁਤ ਪੁਕਾਰੈ। ਪੜ੍ਹਨਾ ਚੰਗੀ ਗੱਲ ਹੈ, ਪੁਕਾਰਨਾ ਚੰਗੀ ਗੱਲ ਹੈ, ਦੱਸਣਾ ਚੰਗੀ ਗੱਲ ਹੈ, ਪਰ ਜੇ ਤੁਰੀਏ ਨਾ, ਤੇ ਹਜ਼ੂਰ ਕਹਿੰਦੇ ਨੇ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਕਿਤੇ ਜਾਣਾ ਹੈ, ਫੋਨ ਵਿੱਚ GPS ਕੱਢ ਲਿਆ, ਮੰਜ਼ਿਲ ਡੈਸਟੀਨੇਸ਼ਨ ਵੀ ਫੀਡ ਕਰ ਦਿੱਤੀ ਹੈ, ਅੱਗੇ ਸਾਹਮਣੇ ਸਟੈਂਡ ਤੇ ਲਾ ਵੀ ਲਿਆ ਹੈ, ਤੇ ਹੁਣ ਉਹਨੂੰ ਫੋਲੋ ਹੀ ਨਹੀਂ ਕਰਦਾ, ਤੇ GPS ਵਿਚਾਰਾ ਕੀ ਕਰੇਗਾ। ਸੋ ਇਸ ਪ੍ਰਕਾਰ ਇਹ ਗੁਰੂ ਸਰੂਪ ਸਾਧ ਸੰਗਤ ਜੀ ਅੱਠਵਾਂ ਬੰਦ ਜਾਂ ਪਦਾ, ਇਹ ਪੱਟੀ ਬਾਣੀ ਦਾ ਮੈਂ ਤੁਹਾਡੇ ਸਾਹਮਣੇ ਰੱਖਿਆ। ਨਾਵਾਂ ਤੱਤੈ ਤਾਮਸ ਜਲਿਓ ਮੂੜੇ, ਥੱਥੈ ਥਾਨ ਭ੍ਰਿਸ਼ਟ ਹੋਆ। ਇਹ ਅਗਲਾ ਬੰਦ ਹੈ, ਤੁੱਚ ਬੁੱਧੀ ਅਨੁਸਾਰ ਮੈਂ ਇਹਦੀ ਵਿਚਾਰ ਲੈ ਕੇ ਕੱਲ ਤੁਹਾਡੇ ਚਰਨਾਂ ਵਿੱਚ ਫਿਰ ਆਉਣ ਦਾ ਯਤਨ ਕਰਾਂਗਾ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜ਼ੂਰੀ ਰਾਗੀ ਸਾਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜਥਾ, ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਸ ਕਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ ਨਾ ਹੀ ਨਿਵਾਕ ਕਰਨਾ ਹੈ, ਨੇੜੇ ਨਾ ਹੀ ਦੂਰ, ਦੂਰ ਨਹੀਂ ਹੈ ਵਾਹਿਗੁਰੂ। ਇਸ ਵਾਸਤੇ ਕਹਿ ਇਸ ਸ਼ਬਦ ਨੂੰ ਪੜ੍ਹਨਾ ਹੈ ਨੇੜੇ, ਸੋ ਪ੍ਰਭ ਨੇੜੇ ਹੋ ਤੇ ਨੇੜੇ, ਪਰਮੇਸ਼ੁਰ ਕੋਲ ਹੈ, ਹਰ ਵਕਤ ਨੇੜੇ ਹੈ, ਅੰਗ ਸੰਗ ਹੈ, ਇਸ ਤਰ੍ਹਾਂ ਜਾਣਨਾ ਹੈ। ਨੇੜੇ ਵਿਸ਼ਰਾਮ ਨੇੜੇ ਤੇ ਹੈ, ਨਾ ਹੀ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 6 ਪੌੜੀਆਂ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਵਾਲੀ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲਾਂ ਜਵਾਨ ਪਿਆਰੇ ਗੁਰਸਿੱਖਾਂ ਦੇ ਰਿਹਾਏ ਚੜ੍ਹਦੀ ਕਲਾ ਲਈ ਸੰਗਤ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੇ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਿਸਾਲ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਗ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ ਸੀ ਪਿਆਰੇ ਮੇਲ ਜਿਲਾ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਛੱਡ

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਨੇ ਸੰਧਿਆ ਦਵਾਨੋ ਚ ਹਾਜ਼ਰੀ ਭਰੀਆਂ, ਗੁਰੂ ਸਾਹਿਬ ਜੀ ਕਿਰਪਾ ਕਰਨ ਸੁਣ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰੂ ਸਿੱਖੀ ਜੀ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਪਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹਿਲਾ ਪੰਚਪਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖਾ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਸਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਿਸ ਮੂਰਤ, ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ, ਏਕ ਪਦ ਗੰਥ ਬਿਨ। ਸਹਿਸ ਤਵ ਗੰਥ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ, ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਾਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਚਪਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸਰੈਣਾਰੇ। ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਰੇ ਆਪ ਜੀ ਦੀ ਹਜ਼ੂਰੀ 'ਚ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾਸਨ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣ ਆਪ ਚੱਲ ਕੇ ਬਿਰਾਜ ਮਨੁ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ

Rồi, vừa đủ. Rồi.

ஒரு

वाहेगुरु वाहेगुरु वाहेगुरु वाहेगुरु वाहेगुरु।

सो कहो टोर सेवियन अहनस सहज सुपाए।

ਬ੍ਰਹਿਸਪਤੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰਾਓ ਜਾਸ ਵਿਸ਼ਮ ਪਰਸਵਾਮੀ ਸੋ ਸਿਮਰੋ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸ਼ਮ ਪਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਿਮਰਤ ਸੋਧਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ

ਆਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕੈ ਸਿਮਰਨ ਉਦਰੈ ਬੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੂਝੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹਿ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਤਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇਮੋਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ

ਆਵੇ। ਪ੍ਰਭ ਕਉ ਸਿਮਰਹਿ ਤਿਨੇ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕਉ ਸਿਮਰਹਿ ਤਿਨੇ ਅੰਧ ਕਨੇਰੇ, ਪ੍ਰਭ ਕਉ ਸਿਮਰਹਿ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਣਦਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਭਨ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਸਹਿਜ ਸਮਾਨੀ, ਪ੍ਰਭ ਕਹਿ ਸਿਮਰਨ ਨੇਹ ਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਮਿੰਗ ਆਸਨ, ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰਹਿ ਸੇ ਜਨ ਜਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਂਗ ਬੇਦ ਉਪਾਏ, ਹਰ ਸਿਮਰਨ ਪਹਿ ਸਿੱਧ ਜਤੀ ਦਾਤੇ, ਹਰ ਸਿਮਰਨ ਨੀਰ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ।

ਰਹਿ ਚਲੈ ਜਹਮਤ ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾਵ ਪ੍ਰਹਰੈ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹੁ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਹ ਤਰੈ ਅਨਕ

ਧਰੇ ਪਾਰ ਜਾਤ ਇਹ ਹਰਿ ਕੋ ਨਾਮ ਕਾਮ ਤੇਨ ਹਰ ਹਰਿ ਗੁਣ ਗਾਮ ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਿੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਹੀਐ ਨਾਮ ਤੁਲ ਕਸ਼ਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸਾਹਿਤ ਬਹੁ ਸਿਮ੍ਰਤੀ ਪੇਖੇ ਸਰਬ ਡਡੋਲ ਪੂਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਹਿਤ ਸਿਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ

ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਾਰੇ ਸਰੀਰ ਕਟਾਵੇ ਤਾਉ ਪੀਹਾ ਮੈਂ ਮੈਲ ਨਾ ਜਾਵੇ ਹਰ ਕੇ ਨਾਮ ਸਮ ਸਰ ਕਹਿ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।

ਨਾਨਕ ਨਿਭਹੀ ਨਾਲ ਵਸਤਵਰੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨਹੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋ ਬਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਕ ਸੈਨ ਮੁਖ ਪਿਆਉ ਬੈਠ ਕਵ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੇ ਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਥਲ ਜਲਾ ਸੁਖਦਾਈ ਪਵਨ ਪਾਵ ਕੇ ਅਮੁਲਾ ਜੇ ਪ੍ਰਸਾਦ ਭੋਗੇ

ਹਰੇ ਮੁਗਧ ਅਜਾਨ ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰਾਖਨ ਹਾਰਿਓ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰਮਾਨੇ ਜੋ ਹੋਵਨ ਸੋ ਦੂਰ ਪਰਾਨੇ।

ਬਸਪਤੀ ਦੇਹ ਪ੍ਰਸਾਦ ਸ਼ਤੀ ਹੈ ਅੰਮ੍ਰਿਤ ਖਾਏ ਤਿਸ ਠਾਕੁਰ ਕਉ ਰੰਖ ਮਨ ਮਾਹੇ ਦੇਹ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕਉ ਸਿਮਰਤ ਪਰਮ ਗਤ ਪਾਵੇ ਦੇਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਪਹਿਰ ਸਿਮਰਹੁ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸ ਤਿਆਗ ਕਤ ਅਵਰ ਲਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜੇ ਪ੍ਰਸਾਦ ਸਭ ਕੋ ਮਾਨੇ ਮੁਖ ਤਾਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤਿਰ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਭ ਹੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਰਹੁਲਾ ਰਹਿਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇ ਸਗਲ ਸਿਦਰ ਢਾਕੈ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਕੋ ਨਾ ਪਹੁਚੇ ਮਨ ਸਾਹ ਸਾਹ ਸਿਮਰੋ ਪ੍ਰਭੁ ਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇਹ ਜੇ ਪ੍ਰਸਾਦ ਭੁੱਖਣ ਪਹਿਰੀ ਜੇ ਮਨ ਤਿਹ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤਿਹ ਪ੍ਰਭ ਕਹੋ ਕਬਹੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਿਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬੰਤ ਬਨਾਈ ਉਠਦ ਬੈਠ ਸਦ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕਹੋ ਸਾਸ ਸਾਚ ਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ

ਨਾਥ ਨਾਨਕਿਨ ਕਹਿ ਕਛੂ ਨਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋ ਸਾਧ ਸੰਗ ਮਿਲ ਸਗਲੀ ਖੋਤ ਸਾਧ ਕੇ ਸੰਗ ਮੀਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਉਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੇ ਮਹਿਮਾ ਵਰਨੇ ਕਵਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪਰਫੁਲੈ ਸਾਧ ਕੇ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਪਿਹਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਵਮੀ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕੇਸ ਸਿਉ ਨਹੀਂ ਬੈਰ ਸਾਧ ਕੈ ਸੰਗ ਨ ਬੀਗਾ ਪੈਰ

ਆਪ ਆਪੇ ਜਾਣੇ ਸਾਧ ਵਧਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧ ਕੇ ਸੰਗ ਨ ਕਬਹੂ ਧਾਵੇ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਹੁਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੇ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਰ ਪਹੁੰਚੇ ਸਾਧਕ ਸੰਗ ਦਿਰੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੋ

ਸਾਵੇ ਸਾ ਸੰਗ ਧਰਮ ਰਾਏ ਕਰੇ ਸੇਵਾ ਸਾ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਣ ਸਾ ਸੰਗ ਅੰਮ੍ਰਿਤ ਗੁਣ ਗਾਇਣ ਸਾਧ ਕੇ ਸੰਗ ਸਰਬਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਜ ਕਾਲ ਦਰਸ਼ਨ ਭੇਟਤ ਹੋ ਤਿਨਹਾਲ ਸਾਧ ਕੇ ਸੰਗ ਕਲੂਹਤ ਹਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਈ

ਗੁਰ ਹੈ ਸਾਧ ਸੁਣ ਰਸ ਹੈ ਸਾਧਕ ਸੰਗ ਸੁਣੋ ਹਰ ਨਾਵ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸ਼ਤਰ ਹੈ ਸਾਧਕ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਾਟ ਘਾਟੀਠਾ ਸਾਧ ਸੰਗ ਪਿਆ ਗਿਆਕਾਰੀ ਸਾਧ ਸੰਗਤ ਪਹੀ ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕ ਮਹਿਮਾ ਵੇਦ ਨ ਜਾਣੇ ਜੇਤਾ ਸੁਣੇ ਤੇ ਤਬ ਖਿਆ ਨੇ ਸਾਧਕ ਉਪਮਾ ਤੇ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕ ਸੋਭਾ ਉਹੀ ਤੇ ਉੱਚੀ ਸਾਧਕ ਸੋਭਾ ਮੂਜ ਤੇ ਮੂਚੀ ਸਾਧਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਜਾ ਮੁਖ ਸਾਚਾ ਸੋਇ ਅਵਰ ਨਾ ਪੇਖੈ ਇਕ ਬਿਨ ਕੋਏ ਨਾਨਕ ਹਿ ਲਛਨ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਵ ਜੈਸੇ ਜਲ ਮਹਿ ਕਮਲੇ ਅਲੇਵ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕਉ ਲਾਂਗੇ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਗ ਜਿਉ ਬਸਦਾ ਕੋ ਖੋਰ ਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉ ਪਾਵ ਕਾ ਸਹਿ ਸੁਪਾਉ ਬ੍ਰਹਮ

ਕਰੈ ਇੰਦਰੀ ਜੈਤ ਪੰਜ ਦੋਹ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹਕਰਮ ਤਿਸ ਬਹਿਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਝੇ ਕੇਵਲ ਭਗਤ ਕੀਰਤਨ ਸੰਗ ਰਾਜੈ

ਕੋਟ ਪਾਥਰ ਬ੍ਰਿਖ ਨਿਵਨਾਏ, ਕਈ ਕੋਟ ਪਵਨ ਪਾਣੀ ਵੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮਗਰੀ ਆਪਣੈ ਸੂਤ ਧਾਰ, ਨਾਨਕ ਜਿਸ ਜਿਸ ਭਾਵੈ ਤਿਹ ਤਿਹ ਨਿਸਤਾਰ, ਕਈ ਕੋਟ ਰਾਜ ਸਤਾਮਸ ਸਾਧਕ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਹਿਤ, ਕਈ ਕੋਟ ਕੀਏ ਰਤਨ ਸਮੁੱਧ, ਕਈ ਕੋਟ ਨਾਨਕ

ਨਾਨਕ ਪ੍ਰਭ ਸੋਏ ਕਈ ਕੋਟ ਪ੍ਰਭ ਕੇ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਬ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਦ ਸਦ ਹੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਸ ਸਾਸ ਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੇ ਜਲ ਥਰ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਖਿਨ ਮਹਿ ਥਾਵ ਥਾਪਨ ਹਾਰਾ ਤਨਹੀ ਕਿਛ ਪਾਰ ਵਾਰਾ

ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਹਤ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਭਾਵੇ ਤਾਂ ਪਤ ਤੇ ਉਧਾਰੇ ਆਪ ਕਰੇ ਆਪਣ ਵਿਚਾਰੇ

ਦੇਹ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੇ, ਨਹਿ ਤ੍ਰਿਪਤਾਵੇ ਖਾਪ ਖਾਪ ਮਰੇ, ਬਿਨਾ ਸੰਤੋਖ ਨਹੀਂ ਕਉ ਰਾਜੇ, ਸੁਪਨ ਮਨੋਰਥ ਬ੍ਰਿਥੇ ਸਭ ਕਾਜੇ, ਨਾਮ ਰੰਗ ਸਰਬ ਸੁਖ ਹੋਏ, ਬੁੜਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਣ ਕਰਨ ਹਾਰ ਕਹਿ ਹਾਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ

ਤੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਬਖਿਆਣੀ ਪਵਿੱਤਰ

ਤਾਰਸਪਦਿ ਸੰਤ ਕੇ ਦੁੱਖ ਨੂੰ ਆਰਜਾ ਘਟੇ ਸੰਤ ਕੇ ਦੁੱਖ ਨੂੰ ਜਮ ਤੇ ਨਹੀਂ ਛੁੱਟੈ ਸੰਤ ਕੇ ਦੁੱਖ ਨੂੰ ਸੁੱਖ ਸਭ ਜਾਏ ਸੰਤ ਕੇ ਦੁੱਖ ਨੂੰ ਨਰਕ ਮਹਿ ਪਾਏ ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ ਸੰਤ ਕੇ ਦੁੱਖ ਨੂੰ ਸੋਭਾ ਤਿਹੀਨ ਸੰਤ ਕੇ ਹੱਤੇ ਕਉ ਰੱਖੈ ਨਾ ਕੋਏ ਸੰਤ ਕੇ ਦੁੱਖ ਨੂੰ ਥਾਨ ਪ੍ਰਹਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਹੀ ਤਰੈ ਸੰਤ ਕੇ ਦੁੱਖਨ ਤੇ ਮੁਖ ਭਵੈ ਸੰਤਨ ਕੈ ਦੁੱਖਨ ਕਾਗ ਜਿਉਂ ਲਵੈ ਸੰਤਨ ਕੈ ਦੁੱਖਨ ਸਰਪ ਜੋਨ ਪਾਏ ਸੰਤ ਕੇ ਦੁੱਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁੱਖਨ ਤਿਸਨਾ ਮੈਂ ਜਲੇ ਸੰਤ ਕੇ ਦੁੱਖਨ ਸਭ ਕੋ ਛਲੈ ਸੰਤ ਕੇ ਦੁੱਖਨ ਤੇ ਸਭ ਜਾਏ ਸੰਤ ਕੈ ਦੁੱਖਨ ਨੀਚ ਨਿਚਾਏ ਸੰਤ ਦੁਖੀ ਕਥਾ ਕੋ ਨਾਹੇ ਨਾਨਕ ਸੰਤ ਭਾਵੇ ਤਾਵੇ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਤਾਈ ਸੰਤ ਕਾ ਨਿੰਦਕ ਖੇ ਟਿਕਲ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਆਰਦੀਨ

ਕਰਨੀਏ ਹਰ ਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦਰਗੇ ਨਾਨਕ ਉਜਲ ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਦ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸ ਕੀ ਜਾਣੋ ਤ੍ਰਿਸਨਾ ਬੂਝੈ ਸਾਧ ਸੰਗ ਹਰ ਹਰ ਦਸ ਕਹਿਤ ਸਰਬ ਰੋਗ ਤੇ ਹੋ ਹਰ ਜਨ ਰਹਿਤ ਅਣ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਹਤ ਮਹਿ

ਕਬੀਰ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂ ਸਾਤਰੇ ਕੀ ਚਰਣੀ ਪਾਉ ਨਾਨਕ ਕਹਿ ਮਨੇ ਹੁਣ ਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾ ਸੋਈ ਹੋਗ।

ਮੈਂ ਤਪੀਸਰ ਗ੍ਰਿਹਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਮ ਤਿਸ ਪੁਰਖਾ ਕੇਣੇ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਮਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ।

ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਬਿਸਤਾਰ ਪ੍ਰਭ ਵਿਨਾਸੀ ਇਕੰਕਾਰ ਨਾਨਾ ਚਲਤ ਕਰੇ ਖਿਨਮਾਹ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਦ ਕਰਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕ ਹਰਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖਾਣ ਬ੍ਰਹਿਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਅੰਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ

ਸੋ ਜਨ ਗਤ ਪਾਏ। ਰੂਪ ਸਤਿ ਜਾਕਾ ਸਤਿ ਸਥਾਨ, ਪੁਰਖ ਸਤਿ ਕੇਵਲ ਪ੍ਰਧਾਨ, ਕਰਤੂਤ ਸਤਿ ਸਤਿ ਜਾ ਕੀ ਬਾਣੀ, ਸਤਿ ਪੁਰਖ ਸਵਾਹ ਸਮਾਣੀ।

ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਜਨ ਸਾਧੂ ਦੇ ਸਤ ਜਨ ਜਾ ਕੇ ਹਿਰਦੈ ਪ੍ਰਵੇਸ਼।

ਦਿਆਈ। ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਇੱਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ।

ਦਾਸ ਸਮਾਰੇ ਆਪਣੇ ਜਨ ਕਬਰ ਦਾ ਢਾਕ ਹੈ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕਹੋ ਨਾਮ ਜਪਾਈ ਆਪਣੇ ਸੇਵਕੀ ਆਪ ਪਦ ਰਾਖੇ ਤਾਂ ਕਿ ਗਤ ਮੇਤ ਕੋਇ ਨ ਰਾਖੇ ਪ੍ਰਭ ਕੇ ਸੇਵਕ ਕਹੋ ਨਾ ਪਹੁਚੇ ਪ੍ਰਭ ਕੇ ਸੇਵਕ ਹੂਚੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦੇਹ ਪ੍ਰਗਟਾਇਆ

ਸਾਥ ਮਾਨਸ ਜਤਨ ਕਰਤ ਬਹੁ ਭਾਤ ਕੈ ਕਰ ਤੂੰ ਬਿਰਥੇ ਜਾਤ ਮਾਰੇ ਰਾਖੇ ਵਰਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਜ ਕਰਹੇ ਰੇ ਪ੍ਰਾਣੀ ਜਪ ਨਾਨਕ ਰਵ ਅਲਾਖੀ ਮਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅਮਰ ਤੇਹੁ ਮਨ ਤਨ ਤ੍ਰਪੀਏ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਸਕੇ ਸ਼ਬਰ ਨਾਈ ਦ੍ਰਿਸ਼ਟਾਇ

ਸਭ ਪਾਪ ਮਿਟਾਵੇ। ਅਵਰ ਸਿਆਣ ਸਗਲੀ ਛਾੜ ਤਿਹ ਜਨ ਕੀ ਦੂ ਸੇਵਾ ਲਾਗ ਆਵਣ ਜਾਨ ਹੋਵੇ ਤੇਰਾ ਨਾਮ ਤਿਹ ਜਨ ਕਹਿ ਪੂਜ ਹੋ ਸਦ ਪੈਰਾਂ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਹਿ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿਹ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿਹ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਉਚਿਰੈ ਸਤਿਗੁਰ ਸਿੱਖ

ਠਾਨ ਵਰਤਾਈ ਅੰਧ ਭੈ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੇ ਸਾਧ ਸਗ ਪਾਉ ਚੁੱਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ

ਸੰਗ ਰਾਜ ਰਤਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਿਰਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਧਨ ਸਾਰ ਅਸ਼ਟਪਦੀ

ਨਾਨਕ ਮਿਟ ਜਾਹਿ ਜਿਹ ਧਨ ਕਹੁ ਚਾਰ ਕੁੰਡ ਵਰਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕਉ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ।

ਵੇਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣਮ ਸਗਲੀ ਮਨਾ ਸਾਧ ਸੰਗ ਪਾਵੇ ਸਜ ਧਨ ਹਰ ਪੂੰਜੀ ਸੰਚ ਕਰਹੁ ਬੇਵਹਾਰ।

ਭਰੇ ਪ੍ਰੇਮ ਰਸ ਰੰਗ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਨ ਲਿਵਲਾਗ ਵਿਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕੀ ਨਵ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨ ਮਰਨ ਦੁਖ ਪ੍ਰਭ ਗਾਇਆ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ

ਤੁਮਰੀ ਸਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਇਕ ਨਿਮ ਹਰ ਕੇ ਗੁਣ ਗਾਇਨ ਕਰਾਜ ਭੋਗ ਵਡਿਆਈ। ਹਰ ਕੇ ਨਾਮ ਕੀ ਕਥਾ ਮਨ ਭਾਈ,

ਪਤ ਭਰਮ ਆਪਣ ਖੇ ਲਿਆ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਹੋ ਗਣੀ ਜਬ ਇੱਕ

ਪਾਰ ਅਬਿਨਾਸੀ ਸੁਖ ਆਪਣੇ ਆਸਨ ਤਹ ਜਨਮ ਵਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਦਰਾਸ ਕਹੋ ਕਿਸ ਹੋਏ।

ਕੌਣ ਕਹੀਏ ਤੇਰਾ ਬਿਸਮਣ ਬਿਸਮ ਰਹਿ ਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹਿਆ ਛਲ ਅਛੇਦ ਅਭੇਦ ਸਮਾਇਆ ਊਹਾਂ ਕਿਸੇ ਬਿਆਵਤ ਮਾਇਆ।

ਸਚਾਇ। ਜਹੇ ਬੁਗਾਦ ਭਗਤੈ ਆਪ ਜਹੇ ਪਸਰੇ ਪਸਾਰ ਸੰਤ ਪ੍ਰਤਾਪ ਦੁਹ ਪਾਹ ਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਣੀ ਆਪੇ ਕਾਵਤਿਕ ਕਰੇ ਅਨੁਚੋਜ ਆਪੇ ਰਸ ਭੋਗਣ ਨਿਰਜੋਗ।

ਦ੍ਰਿਸ਼ਟਾ ਰਸਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਾਤ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿਣ ਨਹੀਂ ਕਿਛ ਹੋਇਆ ਆਪਣੇ ਸੂਤ ਸਭ ਜਗਤ ਪ੍ਰਵੇ।

ਮੇਲੇ ਸਾਧ ਸੰਗ ਮਿਲ ਕਰਹੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਮਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਵ ਪ੍ਰਾਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ

ਮੰਗਲ ਭਾਉ ਮਿਟੈ ਪਰ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਓਂਕਾਰ ਤਿਸ ਜਨ ਕੋ ਕੋਇ ਨ ਪਵਿੱਤਰ ਹਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ।

ਸਮਾਜ ਇਸਤੇ ਹੋਏ ਸੁਣਾ ਹੀ ਬੁਰਾ ਉਰੇ ਕਹੋ ਕਿਨੇ ਕਛ ਕਰਾਂ ਆਪ ਭਲਾ ਕਰ ਤੂੰ ਦੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤਾ ਪ੍ਰਸੰਗ ਰਾਜ ਤਾਂ ਕੀ ਗਤ ਬਿੰਦ ਕਹੀ ਨਾ ਜਾਏ ਦੂਸਰੇ ਹੋਏ ਨਾ ਸੋਝੀ ਪਾਏ।

ਰਾਵ ਗਾ ਜੈ ਰਗਟੇ ਗੋਪਾਲ ਮਹਾਤ ਕੇ ਮਾਥੇ ਨਾਨਕ ਕੁਦਰੇ ਤਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭਿਆ ਮਿਲਾਏ ਮਿਟ ਗਏ ਵੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜਾਲ ਬਕਾਵਤ ਰਹਤੇ ਰਾਮ ਨਾਮ ਸੋ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਵ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਦਨ ਦਾਨ ਸਰਵਿੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤਿਉਜ ਪਾਏ ਸਥਾਨ ਬੌਰ ਨਾ ਹੋਵੇ ਅਮਨ ਜਾਨ ਹਰ ਤਨ ਖਾਲ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਵ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਾਵ ਕੈ ਮਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤੇ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਹੁਣ ਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਹਿਮ੍ਰਿਤ ਸਾਸਤ੍ਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਲੇ ਸੰਤ ਕਿਰਪਾ ਤੇ ਜਮ ਤੇ ਛਿਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੇ ਸੁਣੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਜੀਤ ਜਨਮ ਮਰਨ ਤਾਕ ਦੁਖ ਨਿਵਾਰੇ ਦੁਲਭ ਦੇਹ ਤਤਕਾਲ ਉਧਾਰੇ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਸ ਮਾਣੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾਂ ਕੇ ਕਰਮ ਸਭ ਤੇ ਉਜ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਉਜ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਹੀ ਸੱਚ। ਸੋਚਾਏ ਸੋਚ ਨਾ ਹੋਵਾਈ, ਜੇ ਸੋਚੀ ਲੱਖ ਵਾਰ। ਚੁਪੈ ਚੁੱਪ ਨਾ ਹੋਵਾਈ, ਜੇ ਲਾਏ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁੱਟੈ ਪਾਲ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਮੈ ਕਹਿ ਨਾ ਕੋਏ।

ਪਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇਤਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਾਰਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ

ਜੇ ਕੋ ਕਹਿ ਪਛੈ ਪਛਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।

ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਆਏ ਸਾਧਾਰ ਮੰਨੈ ਤਰ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇਂ ਦਰਗੇ ਮਾਨ ਪੰਜੇ ਸੋਹੇ ਦਰ ਰਾਜਾਨ

ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸੇ ਹੋਏ ਲਖ ਦਰੀਆਓ ਕੁਦਰਤ ਕਮਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁ ਭਗ

ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਘ ਗਲਬਡ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ। ਨਾਨਕ ਨੀਚ ਕਹ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਮ ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ। ਅਸੰਖ ਕਹੇ ਸਿਰ ਭਾਰ, ਹੋਏ ਅਖਰੀ ਨਾਮ ਅਖਰੀ ਸਾਲਾਹ। ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ। ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜੇ ਫੁਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਹੂ। ਮਿਣ ਨਾਵੇਂ ਨਾਹੀ ਕੋ ਥਾਉ, ਕੁਦਰਤ ਕਵਨ ਕਹਾ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋ ਖੇਹੇ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਆ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾਂ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ, ਭਾਉ ਅੰਤਰਗਤ ਤੀਰਥ ਮਲਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਦਿ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ।

ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਅਪਾਓ ਜਾਣੇ ਅਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸੈਸ ਅਠਾਰਾਂ ਕਹਿਣ ਕਤੇਬਾਂ ਅਸਲ ਇਕ ਧਾਤ ਲੇਖਾ ਹੋਏ ਤਾਂ ਲਿਖੀ ਆਏ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦਰਾਂ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤਰਾਂ ਕਰਣੇ ਦੇਣ ਨਾ ਅੰਤ ਅੰਤਰਾਂ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਥ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਹੇ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਹੇ ਕੇਤੇ ਮੰਗੇ ਜੋਤ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖਾਹੀ ਖਾਹੇ ਕਿਤਿਆਂ ਦੁੱਖ ਭੁੱਖ ਸਦ ਮਾਰੇ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਹੇ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਟ ਭਾਵੈ ਤੇ ਵਟ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਖੂ ਆਖੇ ਬੋਲ ਵਿਗਾੜ

ਪਰਮਾਤਮਾ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ

ਗਥੀਆਂ ਨਾ ਜਾਹੇ, ਜੇ ਕੋ ਕਹਿ ਪਿਛੈ ਪਛਤਾਏ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾ ਸਿੱਧਾਂ ਕੀ ਸੁੱਧ। ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ। ਤਿਨ ਮੈਂ ਰਾਮ ਰਹਿਆ ਪ੍ਰਭੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਤਾਗੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰਹੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੈ ਮਨ ਮਾਹੇ। ਤਿੱਥੇ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨ ਅੰਤ। ਤਿੱਥੇ ਲੋ ਲੋ ਆਕਾਰ, ਜੇਵ ਜਿਵ ਹੁਕਮ ਤਵੈਤ ਵਕਾਰ। ਵੇਖੇ ਵਿਗਸੈ ਕਰ ਵਿਚਾਰ, ਨਾਨਕ ਥਨਾ ਕਰੜਾ ਸਾਰ। ਜਤ ਪਾਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਭਾਉ ਖਲਾ ਅਗਨ ਤਪਤਾਓ, ਭਾਉ ਖਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਟਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਗਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸਰਾ ਦੋਏ ਦਾਈ ਦਾਇਆ ਖੇਲੈ ਸਗਲ ਜਗਤ।

ਰੇਖ ਭੇਖ ਕਉ ਕਹਿ ਨਾ ਸਕਤ ਕੇਹੇ। ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਂਤਰਨ ਕਹਿਤ ਤਵੈ ਸਰਬਨਾਮ ਕਥੇ ਗਮਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਾਸਤਵੰ ਅਕਾਲੇ ਨਮਾਸਤਵੰ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਖਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਅਕਰਮੰਗ ਨਮਸਤੰਗ ਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਧਾਮੰਗ ਨਮਸਤੰਗ ਅਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੇ ਨਮਸਤੰਗ ਠਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ਿਦੇ ਨਮਸਤੰਗ ਅਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਗਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਅਗਮੇ ਨਮਸਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਆਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੇ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋ ਸਤਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੁਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਅਰਥਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਭੂਤ ਹੈ ਪਰਨ ਹੈ ਅਗੰਜ ਹੈ ਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰ ਸਰੀਕ ਹੈ ਦੁਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਬਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਭ ਨਾਭੇ ਨਮੋ ਭਾਨ ਭਾਨੇ ਨਮੋ ਬਾਧ ਬਾਧੇ ਅਨੰਗੀ ਅਨਾਵੇ ਸਮਸੀ ਸਰੂਪੇ ਪ੍ਰਭੰਗੀ ਪਰਮਾਥੇ ਸਮਸੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁੰਗ ਪਰਮ ਰੂਪੇ ਨਮੋ ਜੋਗ ਜੋਗੇ ਸੁੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਨੇ ਨਮੋ ਅਸ਼ਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵਿਸ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸੰ ਸਨਾਨੇ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚ ਦਾਨੰ ਸਰਵੰ ਪ੍ਰਣਾਸੀ ਅਨੁਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਦਰਦੰ ਅਗੰ ਓਗ ਹਰਤਾ ਪਰੰਗ ਪਰੰਗ ਪਰਮੇਸ਼ਵਰੰ ਟੋਸ਼ ਪਾਲੰ ਸਦਾ ਸਰਬਦਾ ਸਿਧਾਤਾ ਦਯਾਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੇ ਪ੍ਰਭੂ ਹੈ ਅਜੂ ਹੈ ਆਦੇਸ ਹੈ ਭੇਸ ਹੈ ਭਜੰਗ ਪ੍ਰਿਆਦ ਛੰਦ ਅਗਾਧੇ ਅਬਾਧੇ ਅਨੰਦੀ ਸੁਰਭੇ ਨਮੋ ਸਰਬਾਨੇ

ਪ੍ਰਨਾਡਿਆ ਅਨ ਡੰਡ ਬਾਡਿਆ ਚਾਚਰੀ ਛੰਦ ਅਥਵਾ ਪ੍ਰਸਾਦ। ਗੋਬਿੰਦੇ ਮੁਕੰਦੇ ਉਦਾਰੇ ਅਬਾਰੇ ਹਰਿੰਗ ਹਰਿੰਦਰ ਨਾਮੇ ਅਗਾਮੇ ਭੁਜੰਗ ਪ੍ਰਿਆਦ ਛੰਦ। ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਚਤੁਰ ਚਕਰ ਦਾਨੇ ਚਾਚਰੀ ਛੰਦ। ਨਾ ਸੁਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਜਿਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਦੀਸੈ ਅਦੀਸੈ ਅਦਰਸਾ ਅਗਰਸਾ ਭਗਵਤੀ ਛੰਦ ਅਥਵਾ ਪ੍ਰਸਾਦ। ਕਥਸੇ ਕੇ ਆ ਸਿਜ ਦੇ ਸਾ ਕੇ ਆ ਬਿਜ ਬੇਸਾ ਕੇ ਆ ਗੰਜ ਕਰਮੈ ਕੇ ਆ ਪੰਜ ਭਰਮੈ ਕੇ ਆ ਬਿਜ ਲੋਕੈ ਕੇ ਆ ਦਿਤ ਸੋਕੈ ਕੇ ਅਬਦੂਤ ਵਰਨੈ ਕੇ ਵਿਭੂਤ ਕਰਨੈ ਕੇ ਰਾਜੰਗ ਪ੍ਰਵਾਹ ਹੈ ਕੇ ਧਰਮੰਗ ਤੁਝਾ ਹੈ ਕੇ ਆ ਸੋਕ ਵਰਨੈ ਕੇ ਸਰਬਾ ਅਪਰਨੈ ਕੇ ਜਗਤੰਗ ਕਿਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸੁਰੂਪੇ ਕੇ ਅਨੁਭਵ ਅਨੁਪੇ ਕੇ ਆਦਿ ਆਦੇਵ ਹੈ ਕੇ ਆਪ ਅਭੇਵ ਹੈ ਕੇ ਸ਼ਤਰੰਗ ਬਿਹੀਨਾ ਕੇ ਇੱਕ ਅਧੀਨ ਕੇ ਰੋਜ਼ੀ ਰਜ਼ਾ ਕੇ ਰਹੀਮੇ ਰੇ ਹਾਕੇ ਕੇ ਪਾਕ ਬੈਬ ਹੈ ਕੇ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਰਿੰਦਾ ਹੈ ਕਿ ਰੋਜੀ ਦਾ ਹੰਦਾ ਹੈ ਕਿ ਰਾਜ ਕਰੇ ਹੀ ਮੈਂ ਕਿ ਕਰਮੰਗ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਬਾਹ ਹੋ ਕਿ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਗੱਲ ਹੈ ਕੇ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਹੈ ਕੇ ਸਰਬਤਰ ਰਾਜਾ ਕੇ ਸਰਬਤਰ ਸੁੱਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤਰਾਣੇ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਕੇ ਸਰਬਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰਾ ਹੈ ਕਿ ਸਰਬੰਗ ਕਲੀਮੇ ਕੇ ਪਰਮੰਗ ਫਹੀਮੇ ਕੇ ਆਖਰ ਅਲਾਮੇ ਕੇ ਸਾਹਿਬ ਕਲਾਮੇ ਕੁਸਨ ਮਜੂ ਹੈ ਤਮਾਮ ਰਜ਼ੂ ਹੈ ਮੇਸੁਲ ਸਲਾਮੇ ਸਲੀਖੁਤ ਬਦਾਮੇ ਗਨੀਮੁਲ ਸ਼ਗਸਤਾ ਗਰੀਬ ਅਲਪਰਸਤਾ ਬੁਲੰਦ ਉਲ ਮਕਾਨੇ ਜ਼ਮੀਨ ਉਲ ਜ਼ਮਾਨੇ ਤਮੀਜ਼ ਉਲ ਤਮਾਮੇ ਰਜੁਲ ਨਿਧਾਨੇ ਹਰੀਫ ਉਲ ਅਜੀਮੇ ਰਜਾਇਗ ਯਕੀਨਾ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ ਉਲ ਨਿਵਾਜ ਹੈ ਗਰੀਬ ਉਲ ਖਰਾਜ ਹੈ ਅੰਦਰ ਸਰੂਪ ਹੈ ਤਰਭੁਕਤ ਪ੍ਰਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਖਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਅਪਰਾਜ ਹੈ ਸਦਾ ਸਰਬ ਸਾਜ ਹੈ ਅਗਾਧ ਸਰੂਪ ਹੈ ਅਗਾਧ ਸੁਰੂਪ ਹੈ ਅਗਾਧ ਹੈ ਅਨੁਭੈ ਓਂਗਾਧ ਰੂਪੇ ਨਾ ਸੁਰੂਪੇ ਅਨੰਗੀ ਨਾਮੇ ਤ੍ਰਭੰਗੀ ਤ੍ਰਿਕਾਮੇ ਤ੍ਰਿਭਰਗਮ ਤ੍ਰਗਾ ਤ੍ਰਿਭਾਧੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਭ ਸੁਰਭੈ ਸ਼ਿਜੈ ਸ਼ੁਤੈ ਕੇ ਨਰਗੰਗ ਪ੍ਰਣਾਸ ਹੈ ਪਰਥੁਲ ਪ੍ਰਭਾਸ ਹੈ ਨੁਕਤ ਪ੍ਰਭਾ ਹੈ ਸਦੈ ਵੰਸਦਾ ਹੈ ਵਿਭੁਗ ਸੁਰੂਪ ਪ੍ਰਯੁਕਤ ਰੂਪੈ ਨੁਕਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕ ਸੁਰੂਪ ਪ੍ਰਯੁਕਤ ਅਨੁਭੈ ਚਾਚਰੀ ਛੰਦ ਅਭੰਗ ਹੈ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ।

ਨਿਤ ਹੈ ਸੁਨਿਤ ਹੈ ਆਜ਼ਾਦ ਹੈ ਆਜ਼ਾਦ ਹੈ ਚਰਪਣ ਛੰਦ ਅਥਵਾ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਨੰ ਸਰਵੰ ਤਰਾਨੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵ ਸੰਗ ਪ੍ਰਾਨ ਸਰਵੰ ਤਰਾਨ ਸਰਵੰ ਕਰਮੰ ਸਰਵੰ ਧਰਮ ਸਰਵੰ ਜੁਗਤਾ ਸਰਵੰ ਮੁਕਤਾ ਰਸਾਵਲ ਛੰਦ ਅਥਵਾ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਗਾਸੇ ਅਨੰਗੰ ਸਰੂਪਿਆ ਅਨੰਗੰ ਸੁਰਪਿਆ ਭੰਗੰ ਬਿਭਤੇ ਪਰਮਾਤਮ ਪਰਮਾਤੇ ਸਦਾ ਸਰਵ ਸਾਥੇ ਅਗਾਸ ਰੂਪੇ ਤੇ ਵਿਵਾਦ ਬਿਭਤੇ ਅਨੰਗੀ ਅਨਾਮੇ ਤ੍ਰਭੰਗੀ ਦੁਰਗਾਮੇ ਨਿਰਭੰਗੀ ਸੁਰੂਪੇ ਸਰਭੰਗੀ ਅਨੁਪੇ ਨਾ ਪੋਤਰੇ ਨਾ ਪੁੱਤਰ ਨਾ ਸੱਤਰ ਨਾ ਮਿੱਤਰ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਰਸਾਕੰ ਸਰੀਕੈ ਮਿੱਤੋ ਅਮੀਕੈ ਸਦੈਵੰ ਪ੍ਰਵਾਹ ਹੈ ਆਜਾ ਹੈ ਆਜਾ ਹੈ ਭਗਵਤੀ ਛੰਦ ਤਵਾ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੁਣ ਚਿਰਾਗ ਹੈ ਕੇ ਕਾਮਲ ਕਰੀਮ ਹੈ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦਹਾਂਦਾ ਕਿ ਰਾਜ ਕਰ ਹਿੰਦਾ ਕਰੀਮੁਲ ਕਮਾਲ ਕਿ ਉਸਨੂੰ ਜਮਾਲ ਹੈ ਗਰੀਬਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਿਕਾਨਾ ਹੈ ਰਾਸਲ ਫਿਕਾਨਾ ਹੈ ਕਲੰਕ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇ ਕਿ ਰਹੀਮ ਹੈ ਸਮਸਤੁਲ ਜ਼ੁਬਾਂ ਹੈ ਕਿ ਸਾਹਿਬ ਕਰਾਂ ਹੈ ਕਿ ਨਰਕੰਗ ਪ੍ਰਣਾਸ ਹੈ ਬਹਿਸੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੈਂ ਸੁਰਮਾਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀ ਸਮਸਤੁਲ ਅਜੀਜ ਹੈ ਪਰੰਗ ਪਰਮੀਸ ਹੈ ਸਮਸੁਲ ਅਦੀਸਾ ਦੇਸੁਲ ਲੇਖ ਹੈ ਮੇਸੁਲ ਅਪੇਖ ਹੈ ਜ਼ਮੀਨੁਲ ਜ਼ਮਾ ਹੈ ਅਮੀਕੁਲ ਅਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਗਾਸਕ ਹੈ ਮਿੱਤੋ ਸੁਭਾਸਕ ਹੈ ਆਜਬ ਸੁਰਭ ਹੈ ਕਿ ਮਿੱਤੋ ਬਿਭੂਤ ਹੈ ਕਿ ਮਿੱਤੋ ਪਿਸਾ ਹੈ ਕਿ ਆਤਮ ਪ੍ਰਭਾ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦਭਾਰ ਛੰਦ ਤੋ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੁਦਾ ਮਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵਨਾਸ ਮੁਨ ਮਨ ਪ੍ਰਕਾਸ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਸਭੰਡ ਜਲ ਥਲ ਮਹੰਦ ਸਵੈਂਤ ਅਨ ਭਵਨਾਸ ਤ੍ਰਿਤਰ ਤੁਰਾਸ ਆ ਜਾਨ ਬਾਹ ਏਕੈ ਸਵਦਾਹ ਓਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅੰਸ਼ਜਗਾਤ ਅਜਨਾ ਬਾਤ ਅੰਝਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਨ ਠੱਟ ਅਪਾਰ ਆ ਰੀਠ ਧਰਮ ਤੀਠ ਕਰਮ ਅਨ ਬਰਨ ਆਨੰਦ ਦਾਤਾ ਮਹੰਤਰ ਬੋਲ ਮਨਾ ਛੰਦ ਅਥਵਾ ਪ੍ਰਸਾਦ ਕਰੁਣਾਲੈ ਹੈ ਅਰਕਾਲੈ ਹੈ ਖਲਖੰਡਲ ਹੈ ਮਹਿਮੰਡਲ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਗਲਗਾਰਨ ਹੈ ਸਰਬਵਾਰਨ ਹੈ ਤ੍ਰਿਤਕੇ ਤ੍ਰਨ ਹੈ ਜਗੇ ਕਰਨ ਹੈ ਮਨ ਮਾਨ ਹੈ ਜਗ ਜਾਨ ਹੈ ਸਰਵੰ ਭਰ ਹੈ ਸਰਵੰ ਕਰ ਹੈ ਸਰਪਾਸ ਹੈ ਸਰਵਨਾਸ ਹੈ ਕਰੁਣਾਕਰ ਹੈ ਵਿਸਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰੈ ਅਜਪਾ ਜਪੈ ਥਪਾ ਥਪੈ ਕਰਤਾ ਕਰਤਾ ਮ੍ਰਿਤਾ ਮ੍ਰਿਤਾ ਮ੍ਰਿਤਾ ਮ੍ਰਿਤਾ ਕਰੁਣਾ ਕਰਤਾ ਆ ਕਰਤਾ ਕਰਤਾ ਧਰਨੀ ਤ੍ਰਿਤਾ ਮਤੇਸ਼ਵਰ ਹੈ ਪਰਮੇਸ਼ਰ ਹੈ ਕਰਤਾ ਕਰਤਾ ਅਮ੍ਰਿਤਾ ਮ੍ਰਿਤਾ ਅਜਬਾ ਕਰਤਾ ਅਮ੍ਰਿਤਾ ਅਮ੍ਰਿਤ ਹੈ ਨਰਨਾਇਕ ਹੈ ਖਲਗਾਇਕ ਹੈ ਵਿਸਵੰਬਰ ਹੈ ਕਰੁਣਾ ਲੈ ਨਿਰਭਨਾਇਕ ਹੈ ਸਰਪਾਇਕ ਹੈ ਭਾਪੰਜਨ ਅਰਗੰਜਨ ਹੈ ਰਿਭਤਾਪਨ ਹੈ ਜਬ ਜਾਪਨ ਹੈ ਅਕਲੰਕ ਕਿਰਤੈ ਸਰਬਾ ਕਿਰਤੈ ਕਰਤਾ ਕਰੇ ਹਰਤਾ ਹਰੇ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੰਗ ਤਾਮਸੰਗ ਸਾਂਦ ਰੂਪੇ ਨਮ ਪਰਮ ਤਤੰਗ ਤਤੰਗ ਸੁਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨ ਮੰਤਰ ਮੰਤਰ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨ ਨਮੋ ਜੁਦ ਜੁਦੇ ਨਮੋ ਗਿਆਨ ਗਿਆਨ ਨਮੋ ਭੋਜ ਭੋਜੇ ਨਮੋ ਬਾਨ ਬਾਨ ਨਮੋ ਕਲੇ ਕਰਤਾ ਨਮੋ ਸਾਂਦ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਗ ਬੰਕੇ ਅਭੰਗੀ ਸੁਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਆਜਾਏ ਅਲਾਏ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਗ ਅਨਾਮ ਅਕਾਮ ਅਗਾਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਭਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਗਾਮੰਗ ਵਿਭੂਤੇ ਸਮਸਤਲ ਸੁਰੂਪੇ ਕੁਕਰਮੰਗ ਪ੍ਰਣਾਸੀ ਸਧਰਮੰਗ ਵਿਭੂਤੇ ਸਦਾ ਸੱਚ ਦਾਨੰਦ ਸਦਰੰਗ ਪ੍ਰਣਾਸੀ ਕਰੀਮਲ ਗੁਰਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰਗ ਕਰਿੰਗ ਕਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰਗ ਭਵ ਸੁਭੰਗ ਸਰਵਦਾ ਸਰਵ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰਗ ਭਵ ਸੁਭੰਗ ਸਰਵਦਾ ਸਰਵ ਜੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਤ ਪ੍ਰਾਨ ਬਤੀਕ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏ ਕਰਤੀਬਨ ਏ ਕਰਤੀ ਕੇ ਮਾਥੇ ਮਤੰਗ ਜਰੇ ਜਰ ਸੰਗ ਅਨੁਭ ਅਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੁੱਪ ਲਿਪਤ ਨਿਆਪ ਸੀਸਨਾ ਜਾਤ ਵਿਚਾਰੇ ਏਤੇ ਪੈ ਤੂੰ ਕਾਹ ਪਏ ਭੁੱਪ ਤੰਤ ਕੋ ਨਾ ਕੇ ਹੀ ਪਾਏ ਪਧਾਰੇ ਜੀਤ ਫਰਾਇਆ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਜੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਤ ਕੌਣ ਕਰੇ ਨੇ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦੰਦਾ ਸੰਜਮ ਨੇ ਮਨੇਕ ਵਸਿਖੈ ਵੇਦ ਵਰਾਨ ਕਦੇਵ ਕਰਾਨ ਜਮੀਨ ਜਮਾਨ ਸਬਾਨ ਕੇ ਵੇਖੈ ਪਾਵਨ ਆਹਾਰ ਜਤੀ ਜਤ ਧਾਰ ਸਭ ਸੁਭਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੁਪਤ ਏ ਕਰਤੀ ਬਿਨ ਏਕ ਨਾਲ ਏਖਾ ਹੈ ਸੁਧ ਸਿਬਾ ਦੁਰੰਦ ਬਾ ਸੁਸਾਧ ਸੁਨਾ ਤੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਦੋਰ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਿਨ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋਇਕ ਦਵਈਆ ਦਾਨਵ ਦੇ ਫਨੰਦਰ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਬਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤੁਨ ਪਾਪਨਗੇ ਪਉ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਰਾਤ ਬਜਾਉਂਦ ਲੋਕ ਰਾਜ ਕਰਾਂਗੇ ਕੋਟ ਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸਨ ਸਚੀ ਪਤੰਤ ਫਸੇਜਮ ਫਾਸ ਪਰਾਂਗੇ ਜੇ ਨਰ ਸ੍ਰੀਪਦ ਗਏ ਪਰ ਸਹਿ ਭਗਤ ਏ ਨਰ ਫੇਰ ਨਾ ਦੇਹ ਧਰਾਂਗੇ ਕਹ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਹੋ ਭਗਤ ਧਿਆਨ ਲਗਾਇਓ ਨਾਥ ਫਰਿਉਲੀਏ ਸਾਧ ਸਮੁੰਦਰ ਲੋਕਿਓ ਪ੍ਰਲੋਕ ਗਵਾਇਓ ਬਾਸ ਕਿਓ ਵਿਖਿਆ ਸੋ ਬੈਠ ਗਏ ਐਸੀ ਐਸ ਸੁਬੈਸ ਬਿਤਾਇਓ ਸਾਜ ਗਉ ਸੁਣ ਲਿਓ ਸਬੈਜਨ ਪ੍ਰੇਮ ਕੀਓ ਤਿਨੇ ਪ੍ਰਪਾਇਓ ਕਾਹੁਲੈ ਪਾਹਨ ਪੂਜਦ ਰਹੋ ਸਿਰ ਕਾਹੁਲੈ ਲਿੰਗਰੇ ਟਕਾਇਓ ਕਾਹੂ ਲਖਿਓ ਰਵਾਚੀ ਦੀ ਸ਼ਾਮੇ ਕਹੁ ਪਿਸ਼ਾ ਗੋ ਸੀਸ ਨਿਵਾਇਓ ਗੋ ਬਦਾਨ ਗੋ ਪੂਜਦ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਰਿਆ ਉਰਜੋ ਸਭੀ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਰਿਆ ਉਰਜੋ ਸਭੀ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਵਾਜ ਬੇਨਤੀ ਚਾਪਾਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤਕੀਸ਼ਾ ਤਬ ਚਰਨਨ ਮੰਦ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਥ ਦੇ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਗੁਵਾ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾਟ ਕੋਈ ਅਵਰਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਵੂੰ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹੱਥ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲਿਓ ਮੋਹਿ ਰੱਖਣਾਰੇ ਸਾਹਿਬ ਸੰਸਾਏ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਤੁਰਦਸ਼ਗੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਨ ਜਸ਼ਨ ਬਜਾਇਓ ਆਦਿ ਅੰਤ ਦੇਖੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ

ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਮਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਵ ਹਰਨਾਲੇ ਸਾਚੇ ਸਾਹਿਬ ਕਿਆ ਨਾ ਹੀ ਕਰਤੇ ਰਾਏ ਕਰਤਾ ਤੇਰਾ ਹੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਆ ਪੰਜ ਤੋਂ ਤਿਤ ਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿੰਦੇ ਨਿਵਾਣੀ ਦੇਨ ਮਾਲੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਸ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਅਰਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ

ਇੱਕ ਭਰਮ ਭੁਲੇ ਫਿਰੇ ਦਹਿਤ ਸਗਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ। ਕਹੇ ਨਾਨਕ ਜਿਸਦੇ ਪਿਆਰੇ ਸੋਈ ਜਨ ਪਾਵਿਆ, ਵਸੰਤ ਪਿਆਰੇ ਹੋ ਅਗਥ ਕੀ ਕਰੇ ਕਹਾਣੀ ਅਗਥ ਕੇਰੀ ਦੁਆਰੇ ਪਾਈਆ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਹਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗਵਲੀ ਪਾਈਆ। ਕੁਰਬਾਨ ਕੀਤਾ ਤੁਸੀਂ ਬਿੱਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਗੁਟਮ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣਦੋ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਪੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ, ਕਿੰਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਉਪਾਏ, ਕਵੇਕ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੂੰ ਠਾਤਨ, ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ। ਲਭ ਲੋਭ ਅਹੰਕਾਰ, ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਖਨਿਓ ਤਿੱਕੀ ਵਾਲੋ, ਨਿੱਕੀਏ ਤਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਰਬਾਸ ਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਵਿੱਚ ਚੱਲੇ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤੇ ਵੈ ਚੱਲੇ, ਜਿਨਾ ਮਾਰਗ ਪਾਵੇ। ਕਰ ਕਿਰਪਾ ਜ ਨਾਮ ਲਾਏ, ਸੇ ਹਰ ਹਰ ਸਦਾ ਧਿਆਵਹਿ। ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ, ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵੈ ਚਲਾਵਹੇ। ਇਹ ਸੋਇਲਾ ਸ਼ਬਦ ਸੁਭਾਵਾ, ਸ਼ਬਦੋ ਸੁਭਾਵਾ ਸੁਭਾਵਾ, ਸਦਾ ਸੋਇਲਾ ਸਤਿਗੁਰੂ ਸੁਣਾਇਆ। ਇਹ ਤਿਨਕੇ ਮਨ ਵਸਿਆ, ਜਿਨ ਧਰੋਂ ਲਿਖਿਆ ਆਇਆ। ਇੱਕ ਫਿਰੇ ਘਰੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤੋਏ ਸੇ ਜਨਾ, ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤੋਏ ਗੁਰਮੁਖ ਜੀ ਨੇ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ, ਜਿਉਂ ਪਵਿੱਤ ਸੰਗਤ ਸਬਾਈਆ। ਕਹੇ ਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਗਰਮੀ ਸਹਿਜ ਨਾ ਉਪਜਾਇ, ਬਿਨ ਸਹਿਜਾ ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸੇ ਜੀਉ ਮਿਲੀਨ ਹੈ। ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ, ਸਹਿਜ ਉਪਜਾਏ ਇਹ ਸਹਿਸਾ ਇਬਜਾਏ। ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ, ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ। ਤਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਵੇਂ ਸਾਰਿਆ। ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾ ਹੀ ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ। ਜੀਓ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ, ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇਖ ਕੋਈ ਜੀਵ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੇ ਧਿਆ ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ। ਜਿਨਗੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਗੱਚੀ ਹੈ ਬਾਣੀ, ਬਾਣੀ ਤਾਂ ਗੱਚੀ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ। ਕਹਿੰਦੇ ਗੱਚੇ ਸੁਣਦੇ ਗੱਚੇ, ਗੱਚੀ ਆਗ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਿਹਾ ਕਛੂ ਨਾ ਜਾਣੀ। ਚਿਤ ਜਿਨ ਗਾ ਹਿਰ ਲਾਇਆ ਮਾਇਆ, ਬੋਲਣ ਬੈ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ। ਗੁਰਗਾ ਸ਼ਬਦ ਰਥਨ ਹੈ ਹੀਰੇ ਜਿਤ ਜੜਾਓ, ਸ਼ਬਦ ਰਥਨ ਜਿਤ ਮਨ ਲਾਗਾ ਇਹੋ ਆ ਸਮਾਓ। ਸ਼ਬਦ ਸੇ ਤੀ ਮਨ ਮਿਲਿਆ ਸਚੇ ਲਾਇਆ, ਭਾਉ ਆਪੇ ਹੀਰਾ, ਰਤਨ ਆਪੇ ਸੁਣਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤ ਆਪ ਪਾਏ ਕੇ ਕਰਤਾ, ਆਪੇ ਹੁਕਮ ਰਤਾਏ ਹੁਕਮ ਰਤਾਇਆ, ਵੇਖੇ ਗੁਰਮੁਖ ਕਿਸੇ ਬੁਝਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਨਿਬਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ, ਤੱਤਾ ਸਾਰ ਨਾ ਜਾਣੀ। ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਤੱਤੇ ਸਾਰ ਨਾ ਜਾਣੀ, ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਮਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤੱਤ ਪਾਏ, ਜਿਸਨੂੰ ਅੰਧਨ ਹਰ ਲਿਬਲਾ ਗਏ, ਜਾਗਤ ਰਹਿਣ ਮਿਹਾਣੀ। ਮਾਤਾ ਕੇ ਉਦਰਮੈ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਇਹ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵਾਏ, ਉਸ ਨੂੰ ਕਹੇ ਪੋਹੇ ਨਾ ਸੱਕੀ। ਜਿਸਨੂੰ ਆਪਣੀ ਲਿਬਲਾਵਏ, ਆਪਣੀ ਲਿਬ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਇਹ ਵਰਦਾਤਾ, ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਪ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਥ ਹਰ ਵਿਸਰੇ ਮੋਹ ਬੁਝੇ ਭਾਉ ਦੂਜਾ ਰਾਇ। ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ।
ਹਰ ਆਪ ਅਮਲਕ ਹੈ ਮੁੱਲਾ ਪਾਇਆ ਜਾਏ, ਮੁੱਲਾ ਪਾਇਆ ਜਾਏ ਕਿਸੇ ਬਿੱਟਾ ਹਉ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰੂ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੇ ਮਨ ਆਏ। ਹਰ ਆਪ

ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਤਨ ਤਿਨਾ ਮਿਲਿਆ ਜਨ ਹਰਿਆ ਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੁਆ ਵੰਜਾਰਾ ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਗਤਾ ਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲਾ ਪੀਆ ਹਰਸ ਬਾਉੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰਸ ਗਰਮੀ ਪਾਈਆ ਸਤਿਗੁਰ ਮਿਲਿਆ ਜਸਿਆਏ ਕਹੇ ਨਾਨਕ ਹੋਰ ਆਂਦਰਾਸਾ ਵੀਸਰੇ ਜਾ ਹਰ ਬਸੈ ਮਨ ਆਏ ਇਹ ਸਰੀਰਾ ਮੇਰਿਆ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰੂ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬਿਜਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰ ਆਂਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਸਰਵਣਾ ਮੇਰੇ ਹੋ ਸੱਚ ਹੈ ਸੁਣਨਾ ਨੋ ਪਠਾਏ ਸੱਚ ਆਏ ਸੁਣਨਾ ਨੋ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਆਏ ਸੁਣਨਾ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਨਾ ਦਸਵਾਂ ਦੁਆਰ ਦਿਖਾ ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿਥੈ ਸਦਾ ਸੱਚ ਧਿਆਵੇ ਸਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹੇ ਅਣਤ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਾਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿਤ ਸਤਿਗੁਰ ਰਹਿਆ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਨਾਮ ਜਪਿਆ ਗਿਆ, ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ, ਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜਨ ਹੋ ਕੇ ਦਰਸ਼ਨਦਾਰੇ ਬਖਸ਼ਿਸ਼ ਕੀਤੇ, ਪਰੰਤ ਗੁਰੂ ਮਹਾਰਾਜ ਦੇ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਬ ਬਾਣੀ ਦੇ ਨਿਤਨੇਮ ਆਪ ਜੀ ਪਿੱਤਰ ਹੁਕਮ ਸਰਵਣ ਕੀਤੇ ਹਨ। ਆਓ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸੁਖਜੀਤ ਸਿੰਘ ਜੀ ਘੁਆੜਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦੇ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਖਤਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਹਨੂੰ ਚਰਖਾ ਚੱਕੀ ਚੱਕ ਥਲਵਾਰ ਉਹਨੇ ਬਹੁਤ ਅਨੰਤ ਲਾਟੂ ਮਾਧਾਣੀਆਂ ਗਾ ਪੰਖੀ ਭੌਂਦੀਆਂ ਲੈਣ ਨਾ ਸਾਹ ਸੂਆ ਜੜ ਭਵਾਈਏ ਜੰਤ ਨਾਨਕ ਭੌਂਦਿਆਂ ਗੰਤ ਨੰਤ ਬੰਧਨ ਬੰਧ ਭਵਾਏ ਸੋਏ ਪਏ ਕਿਰਤਨ ਚੈਸਮ ਕੋਏ ਨੱਚ ਨੱਚ ਹੱਸਾਂ ਚੱਲੇ।

ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਨ ਤੋਂ ਸ਼੍ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਪਾਸੋਂ ਸ਼੍ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨਵੰਬਰ ਵਿੱਚ ਆ ਰਹੇ ਹਨ, ਸੋ ਨਾਲ ਹੀ ਜੋ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਉਲੀਕੇ ਗਏ ਹਨ, ਸੋ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਇਹ ਬੇਨਤੀ ਪ੍ਰਵਾਨ ਕਰਨ ਆਓ, ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ

ਸ ਬੋਲੇ ਸਤਨਾਮ ਧੰਨ ਵਾਹਿਗੁਰੂ ਜੀ ਸੂਹੀ

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਸ਼ੋਭਤ ਬਹੁਤ ਹੀ ਆਦਰਣੀਯ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਸ੍ਰੀ ਮੁੱਖ ਵਾਕ ਆਸੀਸ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਅੱਜ ਦੇ ਇਹ ਪਵਿੱਤਰ ਬਚਨ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਮੁਜਸਮੇ ਜਨਮਤ ਗੁਰਮਤ ਬ੍ਰਹਮ ਪਛਾਨਣ ਵਾਲੇ ਪ੍ਰਤੱਖ ਹਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਸੂਹੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਦਮਦਮੀ ਬੀੜ ਅਨੁਸਾਰ 741 ਅਤੇ 742 ਅੰਗ 'ਤੇ ਸ਼ਸ਼ੋਭਤ ਹੈ, ਦਰਜ ਹੈ। ਹਜ਼ੂਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦੇ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਇਸ ਸ਼ਬਦ ਦਾ ਪਹਿਲਾ ਬੰਦ ਹੀ ਰਹਾਉ ਵਾਲਾ ਬੰਦ ਹੈ। ਗੁਰ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਾਰ ਹਾਰ ਜਸ ਗਾਈਐ। ਖਿਮਾ ਕਰਨਾ, ਰਹਾਉ ਵਾਲਾ ਪਦਾ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ। ਮੈਂ ਉਸ ਪ੍ਰਭੂ ਅਕਾਲ ਪੁਰਖ ਨੂੰ ਸਿਮਰਦਾ ਹਾਂ ਜੋ ਸਾਡੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਅੰਤਰਜਾਮੀ ਭਾਵ ਜੋ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ ਸਾਡੇ ਸੋਚ ਮੰਡਲ ਵਿੱਚ ਜਿਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਉਹਨਾਂ ਵਿਚਾਰਾਂ ਨੂੰ ਵੀ ਜੋ ਜਾਣਨ ਵਾਲਾ ਅਕਾਲ ਪੁਰਖ ਹੈ ਮੈਂ ਉਸ ਦਾ ਸਿਮਰਨ ਕਰਦਾ ਹਾਂ ਗੁਰੂ ਦੀ ਕਿਰਪਾ ਨਾਲ। ਗੁਰੂ ਸਰੂਪ ਸਾਧ ਸੰਗਤ ਜੀ, ਹਰ ਮਜ਼ਹਬ ਹਰ ਸੰਪਰਦਾ ਹਰ ਧਰਮ ਦੇ ਆਪਣੇ ਕੁਝ ਅਸੂਲ ਹੁੰਦੇ ਨੇ। ਇਸੇ ਪ੍ਰਕਾਰ ਸਿੱਖੀਜ਼ਮ ਦੇ ਵੀ ਆਪਣੇ ਕੁਝ ਬੇਸਿਕ ਪ੍ਰਿੰਸੀਪਲ ਨੇ ਔਰ ਉਹ ਜਿਹੜੇ ਮੁੱਢਲੇ ਸਿਧਾਂਤ ਨੇ ਗੁਰਮਤ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਪ੍ਰਧਾਨ ਵਿਸ਼ੇ ਹਨ ਉਹਨਾਂ ਵਿੱਚੋਂ ਇੱਕ ਪ੍ਰਧਾਨ ਵਿਸ਼ਾ ਇਹ ਹੈ ਕਿ ਜੀਵਾਤਮਾ ਦਾ ਪਰਮਾਤਮਾ ਨਾਲ ਮਿਲਾਪ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ, ਇਹ ਸੰਭਵ ਨਹੀਂ ਹੈ, ਇੰਪੋਸੀਬਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕ ਥਾਂ 'ਤੇ ਨਹੀਂ ਸਗੋਂ ਜ਼ਿਆਦੀਆਂ ਥਾਵਾਂ 'ਤੇ ਜਿੱਥੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਵੀ ਸਿੱਖ ਗੁਰੂ ਦੀ ਸ਼ਰਨ ਪਵੇ, ਸਿੱਖ ਗੁਰੂ ਦੀ ਟੇਕ ਲਵੇ, ਆਸਰਾ ਲਵੇ,
ਜਾਂ ਕਹੀਏ ਗੁਰੂ ਵਾਲਾ ਬਣੇ। ਉੱਥੇ ਨਾਲ ਨਾਲ ਇਹ ਵੀ ਦੱਸਿਆ ਵੀ ਜੇ ਗੁਰੂ ਵਾਲਾ ਨਾ ਬਣੇ ਤੇ ਫਿਰ ਕੀ ਹੁੰਦਾ। ਆਸਾ ਕੀ ਵਾਰ ਦਾ ਜਦੋਂ ਆਪ ਜੀ ਕੀਰਤਨ ਸਰਵਣ ਕਰਦੇ ਹੋ, ਹੁਣੇ ਹੁਣੇ ਗੁਰਮੁਖ ਪਿਆਰੇ ਆਪ ਜੀ ਨੂੰ ਕੀਰਤਨ ਸਰਵਣ ਕਰਾ ਕੇ ਗਏ ਨੇ, ਉਹਦੇ ਵਿੱਚ ਇੱਕ ਬਚਨ ਆਉਂਦਾ ਹੈ ਜਿਹੜੀ ਉਹ ਪੌੜੀ ਹੈ, ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੈ ਵਿਚਾਰ, ਉਦੂ ਅੱਗੇ ਮਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਫਿਰ ਪੌੜੀ ਹੈ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਕਿਸੇ ਨੇ ਵੀ ਅੱਜ ਤੱਕ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਅਕਾਲ ਪੁਰਖ ਨੂੰ ਪ੍ਰਾਪਤ ਨਹੀਂ ਕੀਤਾ। ਉਹ ਕਿਤਨਾ ਵੀ ਵਿਦਵਾਨ ਹੋਵੇ, ਕਿਤਨਾ ਵੀ ਧਨਵਾਨ ਹੋਵੇ, ਕਿਤਨਾ ਵੀ ਪਹਿਲਵਾਨ ਹੋਵੇ, ਉਹ ਕਹੇ ਮੈਂ ਕੋਈ ਵੀ ਕਸਬ ਬਿਨਾਂ ਇੰਸਟ੍ਰਕਟਰ ਦੇ ਉਸਤਾਦ ਦੇ ਸਿੱਖ ਸਕਣਾ। ਭਾਈ ਤੂੰ ਸਿੱਖ ਸਕਦਾ ਹੋਵੇਗਾ, ਪਰ ਕੋਈ ਇਹ ਦਾਅਵਾ ਕਰੇ ਕਿ ਮੈਂ ਬਿਨਾਂ ਗੁਰੂ ਦੀ ਕਿਰਪਾ ਦੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ, ਤੇ ਇਹ ਸੰਭਵ ਨਹੀਂ ਹੈ। ਅਸਲ ਵਿੱਚ ਪ੍ਰਾਪਤ ਆਪ ਹੀ ਕਰਨਾ ਹੁੰਦਾ ਹੈ। ਪੰਥ ਜੀ ਮੈਨੂੰ ਖਿਮਾ ਕਰ ਦੇਣਾ, ਪੂਰੀ ਗੱਲ ਸਮਝ ਲੈਣੀ, ਪ੍ਰਾਪਤ ਆਪ ਹੀ ਕਰਨਾ ਹੁੰਦਾ ਹੈ। ਪਰ ਇੱਥੇ ਵਿਡੰਬਣਾ ਇਹ ਹੈ ਵੀ ਕੋਈ ਮਨੁੱਖ ਆਪ ਹੀ ਪ੍ਰਾਪਤ ਕਰ ਲਵੇ, ਤੇ ਕੋਈ ਪੁੱਛੇ ਜੀ ਕਿਵੇਂ ਪ੍ਰਾਪਤ ਕੀਤਾ, ਤੇ ਕਹੇਗਾ ਜੀ ਮੈਂ ਪ੍ਰਾਪਤ ਕਰ ਲਿਆ। ਜਿਵੇਂ ਹੀ ਰਸਨਾ ਤੋਂ ਨਿਕਲੇਗਾ ਮੈਂ ਪ੍ਰਾਪਤ ਕਰ ਲਿਆ, ਤਿਵੇਂ ਤੂੰ ਅੰਦਰੋਂ ਨਿਕਲ ਕੇ ਬਾਹਰ ਖੜਾ ਹੋ ਜਾਏਗਾ। ਇਸ ਲਈ ਜ਼ੋਰ ਦਿੱਤਾ ਵੀ ਕੋਈ ਪੁੱਛੇ ਗੁਰਮੁਖਾ ਕਿਵੇਂ ਗੱਲ ਬਣੀ ਹੈ, ਜੀ ਸਤਿਗੁਰੂ ਨੇ ਕਿਰਪਾ ਕੀਤੀ ਹੈ, ਉਹਦੇ ਨਾਲ ਮੈਂ ਨਹੀਂ ਆਵੇਗੀ। ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਜਦੋਂ ਤੱਕ ਅੰਦਰ ਮੈਂ ਹੁੰਦੀ ਏ, ਅਹੰਕਾਰ ਹੁੰਦਾ, ਉਦੋਂ ਤੱਕ ਅੰਦਰ ਤੂੰ ਨਹੀਂ ਵੱਸ ਸਕਦਾ। ਅਬ ਤੂੰ ਹੀ ਮੈਂ ਨਾਹੀਂ। ਆ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਭਵਨ ਵਿੱਚ ਬੈਠੇ ਹਾਂ, ਅਸੀਂ ਹਨੇਰੇ ਨੂੰ ਤੇ ਚਾਨਣ ਨੂੰ ਕਹੀਏ ਵੀ ਸੁਣਿਆ ਤੁਹਾਡੀ ਬੜੀ ਪੁਰਾਣੀ ਲੜਾਈ ਹੈ, ਤੁਸੀਂ ਇਕੱਠੇ ਨਹੀਂ ਰਹਿੰਦੇ, ਤੁਸੀਂ ਇਸ ਤਰ੍ਹਾਂ ਕਰੋ ਅੱਧੇ ਭਵਨ ਵਿੱਚ ਹਨੇਰਿਆ ਤੂੰ ਰਹਿ ਲੈ ਤੇ ਚਾਨਣਾ ਅੱਧੇ ਭਵਨ ਵਿੱਚ ਤੂੰ ਰਹਿ ਲੈ, ਤੇ ਉਹ ਕਹਿਣਗੇ ਵੀ ਇਹ ਨਹੀਂ ਹੋ ਸਕਦਾ, ਜਾਂ ਤੇ ਇੱਥੇ ਹਨੇਰਾ ਰਹੇਗਾ ਜਾਂ ਇੱਥੇ ਚਾਨਣ ਰਹੇਗਾ। ਠੀਕ ਇਸੇ ਪ੍ਰਕਾਰ ਸੁਰਤ ਵਿੱਚ ਜਾਂ ਤੇ ਪਰਮਾਤਮਾ ਰਹੇਗਾ ਜਾਂ ਤੇ ਤੂੰ ਰਹੇਗਾ ਜਾਂ ਫਿਰ ਮੇਰੀ ਮੈਂ ਰਹੇਗੀ। ਜਿੱਥੇ ਮੈਂ ਆ ਗਈ ਉੱਥੇ ਤੂੰ ਨਹੀਂ ਰਹੇਗਾ, ਜਿੱਥੇ ਤੂੰ ਆ ਗਈ ਉੱਥੇ ਮੈਂ ਰਹਿ ਹੀ ਨਹੀਂ ਸਕੇਗਾ। ਇਹਦੇ ਅੰਦਰ ਮੈਂ ਨਾ ਆਵੇ, ਕੋਈ ਪੁੱਛੇ ਤੇ ਬੜਾ ਸਨਿਮਰ ਬੜਾ ਵਿਨਿਯਮ ਇਹ ਕਵੇ ਬਈ ਇਹ ਗੁਰੂ ਦਾ ਤਰਸ ਹੈ। ਇਸ ਲਈ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਵੇਖੋ ਕਿੱਡੀ ਵੱਡੀ ਗੱਲ ਏ। ਅਕਾਲ ਪੁਰਖ ਨੇ ਆਪਣਾ ਸਾਰਾ ਆਪਾ ਗੁਰੂ ਵਿੱਚ ਟਿਕਾ ਦਿੱਤਾ। ਜਦੋਂ ਬਲਵੰਡ ਜੀ ਸੱਤਾ ਜੀ ਸਿਫਤ ਕਰਦੇ ਨਾ ਗੁਰੂਆਂ ਦੀ, ਤੇ ਉਦੋਂ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ। ਜਦੋਂ ਸਾਰੀ ਕਰਾਮਾਤ ਇਕੱਠੀ ਕਰ ਦਿੱਤੀ ਇੱਕ ਜਗ੍ਹਾ ਤੇ ਉਹਦਾ ਜਿਹੜਾ ਪੁਤਲਾ ਬਣਾਇਆ ਉਹਦਾ ਨਾਮ ਰੱਖਿਆ ਰਾਮਦਾਸ। ਉਹਦੇ ਵਿੱਚ ਅਕਾਲ ਪੁਰਖ ਨੇ ਆਪਣੇ ਆਪ ਨੂੰ ਟਿਕਾ ਦਿੱਤਾ। ਇਹਦੇ ਵਿੱਚ ਤੇ ਉਹਦੇ ਵਿੱਚ ਹੁਣ ਕੋਈ ਫਰਕ ਨਹੀਂ ਹੈ। ਸੋ ਅੱਜ ਦੇ ਇਹ ਸ਼ਬਦ ਵਿੱਚ ਇਹਨੂੰ ਸੌਖਾ ਸਮਝਣਾ ਹੋਵੇ
ਤੇ ਕਿਸੇ ਦਰਿਆ ਦੇ ਇਸ ਸਾਹਿਲ ਤੇ ਇਸ ਕਿਨਾਰੇ ਤੇ ਜੀਵ ਆਤਮਾ ਹੈ, ਪਾਰਲੇ ਕਿਨਾਰੇ ਤੇ ਸਾਹਿਲ ਤੇ ਪੱਤਣ ਤੇ ਅਕਾਲ ਪੁਰਖ ਹੈ, ਵਿਚਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਫਲੱਡ ਹੈ, ਔਰ ਇਸ ਫਲੱਡ ਵਿੱਚੋਂ ਜੇ ਕੋਈ ਮਲਾਹ ਬਣ ਕੇ ਪਾਰ ਕਰਾ ਸਕਦਾ, ਉੱਥੋਂ ਤੱਕ ਪਹੁੰਚਾ ਸਕਦਾ ਤੇ ਉਹ ਗੁਰੂ ਹੈ। ਇਸ ਲਈ ਗੁਰੂ ਤੇ ਅੱਜ ਦੇ ਸ੍ਰੀ ਮੁੱਖ ਵਾਕ ਵਿੱਚ ਪੰਜਵੇਂ ਪਾਤਸ਼ਾਹ ਨੇ ਜ਼ੋਰ ਦਿੱਤਾ। ਇੱਕ ਬਚਨ ਗੁਰੂ ਵਾਲੇ ਬਣਨ ਤੇ ਜਿਹੜਾ ਜ਼ੋਰ ਦਿੰਦਾ, ਗੁਰੂ ਗੁਰੂ ਜਪਣ ਤੇ ਜਿਹੜਾ ਜ਼ੋਰ ਦਿੰਦਾ, ਉਹ ਰੋਜ਼ਾਨਾ ਅਸੀਂ ਸਰਵਣ ਕਰਨੇ ਆ। ਧੰਨ ਗੁਰੂ ਅਮਰਦਾਸ ਮਹਾਰਾਜ ਐਲਾਨੀਆ ਕਹਿੰਦੇ ਨੇ, ਜੇ ਕੋ ਗੁਰ ਤੇ ਬੇਮੁੱਖ ਹੋਵੇ। ਸਤਸੰਗਤ, ਇਹ ਚਾਰ ਮਾਨਸਿਕ ਅਵਸਥਾ ਨੇ, ਮੈਂਟਲ ਸਟੇਜਿਸ ਨੇ ਚਾਰ। ਆਮ ਤੌਰ ਤੇ ਗੁਰਮੁਖ ਤੇ ਮਨਮੁੱਖ ਹੀ ਅਸੀਂ ਕਹਿੰਦੇ ਹਾਂ, ਪਰ ਵਾਸਤਵ ਚ ਜੇ ਬਾਰੀਕੀ ਨਾਲ ਵੇਖੀਏ ਤੇ ਉਪਰੋਂ ਥੱਲੇ ਨੂੰ ਆਵੀਏ ਤੇ ਸਭ ਤੋਂ ਉੱਪਰ ਗੁਰਮੁਖ, ਉਦੋਂ ਥੋੜਾ ਜਿਹਾ ਦੋ ਤਿੰਨ ਸੀੜੀਆਂ ਥੱਲੇ ਸਨਮੁੱਖ, ਫਿਰ ਉਦੋਂ ਥੋੜਾ ਜਿਹਾ ਥੱਲੇ ਮਨਮੁੱਖ, ਔਰ ਸਭ ਤੋਂ ਥੱਲੜੀ ਸਟੇਜ ਬੇਮੁੱਖ। ਇਹ ਚਾਰ ਸਟੇਜਿਸ ਨੇ, ਦੋ ਨਹੀਂ, ਇਹ ਚਾਰੇ ਹੀ ਅੱਖਰ ਗੁਰਬਾਣੀ ਵਿੱਚ ਆਏ ਨੇ। ਬੇਮੁੱਖ ਵੀ ਆਇਆ, ਮਨਮੁੱਖ ਵੀ ਆਇਆ, ਸਨਮੁੱਖ ਵੀ ਆਇਆ, ਗੁਰਮੁੱਖ ਵੀ ਆਇਆ। ਇਹਨੂੰ ਸੌਖੇ ਢੰਗ ਨਾਲ ਸਮਝੀਏ। ਜਿੱਦਣ 1699 ਵਾਲੀ ਵਿਸਾਖੀ ਵਾਲੇ ਦਿਨ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੰਗੀ ਸ਼ਮਸ਼ੀਰ ਲੈ ਕੇ ਤਖ਼ਤ ਤੇ ਆਏ ਤੇ ਉਹਨਾਂ ਨੇ ਇੱਕ ਸੀਸ ਦੀ ਮੰਗ ਕੀਤੀ। ਉਸ ਵੇਲੇ ਪੰਡਾਲ ਵਿੱਚ ਚਾਰ ਤਰ੍ਹਾਂ ਦੇ ਲੋਕ ਬੈਠੇ ਸਨ, ਗੁਰਮੁੱਖ ਵੀ ਬੈਠੇ ਸਨ, ਸਨਮੁੱਖ ਵੀ ਬੈਠੇ ਸਨ, ਮਨਮੁੱਖ ਵੀ ਬੈਠੇ ਸਨ, ਬੇਮੁੱਖ ਵੀ ਬੈਠੇ ਸਨ। ਗੁਰਮੁੱਖ ਕੌਣ ਨੇ? ਜਿਨ੍ਹਾਂ ਨੇ ਉੱਠ ਕੇ ਸੀਸ ਭੇਟ ਕਰ ਦਿੱਤਾ। ਤੇ ਸਤ ਸੰਗਤ, ਆਪ ਜੀ ਦੇ ਗਿਆਤ ਲਈ ਅਰਜ ਕਰਾਂ, ਜਦੋਂ ਪੰਜਾਂ ਨੇ ਸੀਸ ਭੇਟ ਕਰ ਦਿੱਤਾ ਤੇ ਮਹਾਰਾਜ ਨੇ ਉਹਨਾਂ ਨੂੰ ਆਪਣਾ ਸਰੂਪ ਦੇ ਦਿੱਤਾ, ਆਨੰਦਗੜ੍ਹ ਰਿਆਸਤ ਦੀ ਪਹਿਲੀ ਸ਼ਹਿਰੀਅਤ ਬਖਸ਼ਿਸ਼ ਕਰ ਦਿੱਤੀ, ਤੇ ਕੁਝ ਸਿੱਖ ਫਿਰ ਖੜੇ ਹੋਏ, ਭਾਈ ਈਸਰ ਸਿੰਘ, ਭਾਈ ਦੇਵਾ ਸਿੰਘ, ਭਾਈ ਸੰਤ ਸਿੰਘ। ਆਖਣ ਲੱਗੇ, ਮਹਾਰਾਜ ਤੁਸੀਂ ਛੇਵਾਂ ਸਿਰ ਤੇ ਮੰਗਿਆ ਹੀ ਨਹੀਂ, ਅਸੀਂ ਖਲੋ ਜਾਣਾ ਸੀ, ਅਸੀਂ ਵੀ ਆਉਣਾ ਸੀ, ਪਰ ਅਸੀਂ ਸੋਚ ਰਹੇ ਸਾਂ ਵੀ ਹੁਣ ਇੱਕ ਨੂੰ ਲੈ ਕੇ ਗਏ ਨੇ, ਬਾਹਰ ਆ ਕੇ ਕਹਿਣਗੇ ਇੱਕ ਸੀਸ ਹੋਰ ਚਾਹੀਦਾ ਤੇ ਅਸੀਂ ਵਾਰੀ ਵਾਰੀ ਖੜੇ ਹੋ ਜਾਵਾਂਗੇ, ਤੁਸੀਂ ਆਖਿਆ ਹੀ ਨਹੀਂ। ਹਜ਼ੂਰ ਹੱਸ ਪਏ। ਆਖਣ ਲੱਗੇ, ਗੁਰਮੁਖੋ, ਇਹ ਜਿਹੜੀ ਸ਼ਹਿਰੀ ਅਤੇ ਆਨੰਦਗੜ੍ਹ ਦੀ ਪਿਆਰੇ ਲਕਬ ਏ, ਇਹ ਇਹਨਾਂ ਪੰਜਾਂ ਨਾਲ ਹੀ ਪੰਥ ਲਾਏਗਾ, ਤੁਹਾਡੇ ਨਾਲ ਨਹੀਂ ਲਾਏਗਾ, ਪਰ ਤੁਹਾਨੂੰ ਪੰਥ ਮੁਕਤੇ ਕਵੇਗਾ। ਇਹ ਫਿਰ ਪੰਜ ਮੁਕਤੇ ਖੜੇ ਹੋਏ ਬਾਅਦ ਵਿੱਚ, ਪਹਿਲਾਂ ਪੰਜ ਪਿਆਰੇ, ਫਿਰ ਪੰਜ ਮੁਕਤੇ। ਉਹ ਮੁਕਤੇ ਕੌਣ ਨੇ? ਉਹ ਸਨਮੁੱਖ ਨੇ, ਪਹਿਲੇ ਗੁਰਮੁੱਖ ਨੇ, ਦੂਜੇ ਸਨਮੁੱਖ ਨੇ। ਅੱਛਾ, ਇੱਕ ਕੈਟਾਗਰੀ ਮਨ ਮੁੱਖ, ਜਿਹਦਾ ਮੁੱਖ ਮਨ ਵੱਲ ਹੈ, ਉਹ ਝਟਪਟ ਉੱਥੋਂ ਉੱਠ ਕੇ ਤੇ ਮਾਤਾ ਗੁਜਰੀ ਜੀ ਕੋਲ, ਮਾਤਾ ਜੀ ਸਤਿਗੁਰੂ ਜੀ ਨੂੰ ਪਤਾ ਨਹੀਂ ਕੀ ਹੋ ਗਿਆ, ਜਿਹੜੇ ਸ਼ਬਦ ਉਹਨਾਂ ਕਹੇ, ਉਹ ਮੈਂ ਹੂ ਬਹੂ ਤੇ ਨਹੀਂ ਇੱਥੇ ਸਟੇਜ ਤੇ ਕਹਿ ਸਕਦਾ, ਕਿਉਂਕਿ ਸਿੱਖ ਆਪਣੇ ਗੁਰੂ ਦਾ ਸਤਿਕਾਰ ਇੰਨਾ ਕਰਦੇ ਨੇ। ਉਹ ਕਹਿਣ ਲੱਗੇ, ਪਤਾ ਨਹੀਂ ਗੁਰੂ ਸਾਹਿਬ ਨੂੰ ਕੀ ਹੋ ਗਿਆ, ਸਿੱਖਾਂ ਨੂੰ ਝਟਕਾਈ ਜਾਂਦੇ ਨੇ, ਛੇਤੀ ਚੱਲੋ, ਇਸ ਤੋਂ ਪਹਿਲਾਂ ਵੀ ਸਾਰਾ ਪੰਡਾਲ ਝਟਕਾ ਦੇਣ, ਤੇ ਆਪਾਂ ਇਸ ਤਰ੍ਹਾਂ ਕਰੀਏ ਬਈ ਉਹਨਾਂ ਦੀ ਗੁਰਿਆਈ ਖਾਰਜ ਕਰਕੇ ਤੇ ਸਾਹਿਬ ਅਜੀਤ ਸਿੰਘ ਨੂੰ ਗੁਰਿਆਈ ਤੇ ਬਿਠਾ ਦਈਏ। ਹੁਣ ਇਹ ਕੌਣ ਨੇ? ਇਹ ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਗੁਰੂ ਨਾਲੋਂ ਵੀ ਸਿਆਣੇ ਆ, ਗੁਰੂ ਨੂੰ ਪਤਾ ਨਹੀਂ ਕੀ ਹੋ ਗਿਆ। ਮਨਮੁੱਖ ਹੋਰ ਕਿਹਨੂੰ ਕਹਿੰਦੇ ਨੇ? ਮਨਮੁੱਖ ਗੁਰੂ ਨੂੰ ਵੀ ਚੈਲੰਜ ਕਰ ਦਿੰਦਾ, ਕਿਤੇ ਕਿਤੇ ਤੇ ਬਾਣੀਕਾਰਾਂ ਨੇ ਗੁਰਮੁਖੋ ਇੱਥੋਂ ਤੱਕ ਆਖਿਆ ਵੀ ਮਨਮੁੱਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ। ਇਹ ਕਿਸ ਤਰ੍ਹਾਂ ਦੀ ਕੈਟਾਗਰੀ ਏ?
ਬਾਬੇ ਪਿਰਥੀ ਚੰਦ ਨੂੰ ਬੰਦਾ ਬਣਾਉਣ ਲਈ ਗੁਰੂ ਅਰਜਨ ਸਾਹਿਬ ਨੇ ਕੋਈ ਕਸਰ, ਗੁਰੂ ਰਾਮਦਾਸ ਨੇ ਕੋਈ ਕਸਰ ਛੱਡੀ? ਨਹੀਂ ਛੱਡੀ। ਬੰਦਾ ਬਣਿਆ? ਨਹੀਂ ਬਣਿਆ। ਰਾਮ ਰਾਏ ਨੂੰ, ਧੀਰ ਮੱਲ ਨੂੰ, ਗੁਰਮੁਖੋ ਬਾਲੀ ਸੁਗਰੀਵ ਦੇ ਝਗੜੇ ਨੂੰ ਦੂਰ ਕਰਨ ਲਈ ਸ਼੍ਰੀ ਰਾਮ ਚੰਦਰ ਜੀ ਨੇ ਕੋਈ ਕਸਰ ਛੱਡੀ? ਨਹੀਂ ਛੱਡੀ। ਪਰ ਉਹ ਬੰਦਾ ਬਣਿਆ? ਨਹੀਂ ਬਣਿਆ। ਇਹ ਮਨਮੁਖ ਜਿਹੜੇ ਆਪਣੇ ਮਨ ਦੀਆਂ ਵਿਚਾਰਾਂ ਕਰ ਰਹੇ ਨੇ, ਹੁਣ ਇੱਦਾਂ ਕਰ ਦਈਏ, ਉਦਾਂ ਗੁਰੂ ਬਦਲ ਦਈਏ, ਬੱਲੇ ਹੋਏ ਤੁਹਾਡੇ। ਤੇ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ, ਇੱਕ ਇਹਨਾਂ ਨਾਲੋਂ ਵੀ ਗਏ ਗੁਜਰੇ ਸਨ ਜਿਹੜੇ ਡਿਬੇਟ ਕਰ ਰਹੇ ਨੇ ਨਾ, ਉਹਨਾਂ ਦੇ ਸੁਧਰਨ ਦਾ ਚਾਂਸ ਹੈ ਵੀ ਗੱਲ ਕਰਦਿਆਂ ਕਰਦਿਆਂ ਕੋਈ ਲੌਜਿਕ ਇਹਨਾਂ ਦੀ ਸਮਝ ਚ ਆ ਜਾਏ, ਸ਼ਾਇਦ ਇਹ ਸਹਿਮਤ ਹੋ ਜਾਣ। ਪਰ ਜਿਹੜੇ ਮੈਦਾਨ ਛੱਡ ਗਏ ਉਹਨਾਂ ਦਾ ਕੀ ਕਰੋਗੇ? ਉਹਨਾਂ ਸਹੀ ਜੇ ਜੇ ਪਿੱਛੋਂ ਕਨਾਤਾਂ ਖੋਲੀਆਂ, ਨੀਵਾਂ ਸਿਰ ਕਰਕੇ ਨਿਕਲ ਕੇ ਉਹ ਤੇ ਦੌੜ ਗਏ। ਕਿਸੇ ਨੇ ਕੀਰਤਪੁਰ ਸਾਹਿਬ ਜਾ ਕੇ ਪਿਛਾਂ ਵੇਖਿਆ, ਕਿਸੇ ਨੇ ਭਰਤਪੁਰ ਜਾ ਕੇ, ਕਿਸੇ ਨੇ ਰੋਪੜ ਜਾ ਕੇ ਪਿਛਾਂ ਵੇਖਿਆ ਵੀ ਕਿਤੇ ਕਿਰਪਾਨ ਲੈ ਕੇ ਪਿੱਛੇ ਤੇ ਨਹੀਂ ਲਗਾ ਹੁੰਦਾ। ਚਮਕੀ ਜਦ ਦਸ਼ਮੇਸ਼ ਦੇ ਹੱਥ ਵਿੱਚ ਇਹ ਖੂਨੀ ਸ਼ਮਸ਼ੀਰ, ਬੇਲੀ ਕੁਣਕੇ ਦੇ ਕੱਤੀ ਜਾਣ ਵਹੀਰ। ਇਹ ਬੇਮੁੱਖ ਨੇ, ਪਰ ਗੁਰੂ ਇੰਨਾ ਬਖਸ਼ੇਂਦੇ ਗੁਰਮੁਖੋ, ਕਦੀ ਕਦੀ ਉਹ ਬੇਮੁੱਖ ਦਾ ਵੀ ਕਲਿਆਣ ਕਰ ਦਿੰਦਾ। ਹਜ਼ੂਰ ਕਹਿਣ ਲੱਗੇ, ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਜੇ ਕੋਈ ਵਿਅਕਤੀ ਗੁਰੂ ਤੋਂ ਬੇਮੁੱਖ ਹੋ ਜਾਏ, ਗੁਰੂ ਨੂੰ ਛੱਡ ਕੇ ਹੁਣ ਜਿੱਥੇ ਮਰਜ਼ੀ ਭਟਕਦਾ ਫਿਰੇ। ਤਥਾ ਕਥਿਤ ਦੇਵੀ ਦੇਵਤਿਆਂ ਕੋਲ, ਪੀਰਾਂ ਦੀਆਂ ਮਜ਼ਾਰਾਂ ਤੇ ਜਿੱਥੇ ਮਰਜ਼ੀ ਤੁਰਿਆ ਫਿਰੇ, ਬਿਨਾਂ ਗੁਰੂ ਤੋਂ ਸਕੂਨ ਨਹੀਂ ਮਿਲੇਗਾ, ਅੰਦਰਲਾ ਆਨੰਦ ਨਹੀਂ ਪ੍ਰਾਪਤ ਹੋਵੇਗਾ, ਵਕਾਰਾਂ ਤੋਂ ਮੁਕਤੀ ਪ੍ਰਾਪਤ ਨਹੀਂ ਹੋਵੇਗੀ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ।

ਜਾਣ ਜਾਏ। ਗੁਰੂ ਅਮਰਦਾਸ ਕਹਿਣ ਲੱਗੇ ਉਚਿਤ ਅਨਉਚਿਤ ਦੀ ਵਿਚਾਰ ਰੱਖਣ ਵਾਲੇ ਗੁਰਮੁਖਾਂ ਤੋਂ ਪੁੱਛ ਕੇ ਵੇਖ ਲਓ। ਅਨੇਕ ਜੋਨੀ ਭਰਮ ਆਵੇ, ਅਨੇਕਾਂ ਜੂਨਾਂ ਵਿੱਚ ਭਾਵੇਂ ਭਟਕਦਾ ਰਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਮਹਾਰਾਜ ਫਿਰ ਕਿਵੇਂ ਮੁਕਤੀ ਮਿਲੇਗੀ? ਹਜ਼ੂਰ ਕਹਿਣ ਲੱਗੇ ਫਿਰ ਮੁਕਤ ਉਹ ਮੁਕਤੀ ਕਿਵੇਂ ਮਿਲੇਗੀ? ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਜਦੋਂ ਹਜ਼ੂਰ ਗੁਰੂ ਨਾਨਕ ਸਾਹਿਬ ਸਿਆਲਕੋਟ ਗਏ ਨਾ, ਤੇ ਸਤਸੰਗ ਦੋ ਵਾਰਾ ਮਹਾਰਾਜ ਸਿਆਲਕੋਟ ਗਏ ਨੇ, ਬਾਹਲਾ ਦੂਰ ਨਹੀਂ, ਇੱਧਰੋਂ ਆਪਣੇ ਵਾਲੇ ਪਾਸਿਓਂ ਖੜ ਕੇ ਵੀ ਦਿਸਦਾ ਹੈ, ਲੀਕ ਉੱਥੇ ਕਰਕੇ ਵੱਜੀ ਹੈ ਇਹ ਜਿਹੜੀ ਜੰਮੂ ਤੇ ਸਿਆਲਕੋਟ ਉੱਧਰੋਂ ਉੱਧਰੀ ਨਾਲ ਨਾਲ। ਪਹਿਲੀ ਵਾਰੀ ਮਹਾਰਾਜ ਤਾਂ ਗਏ ਸਨ ਵੀ ਕੋਈ ਗ੍ਰਿਸ਼ਤੀ ਗਿਆ ਸੀ, ਉੱਥੇ ਸਿਆਲਕੋਟ ਇੱਕ ਮੱਠ ਸੀ ਹਮਜਾ ਗੌਸ਼ ਦਾ, ਤੇ ਉਹ ਜਿਹੜਾ ਜੋੜਾ ਸੀ ਨਾ ਗ੍ਰਿਸ਼ਤੀਆਂ ਦਾ, ਉਹਨਾਂ ਦੇ ਘਰ ਸੰਤਾਨ ਕੋਈ ਸੀ। ਉਹਨਾਂ ਨੂੰ ਪਤਾ ਸੀ ਵੀ ਇਹਦੀ ਰਸਾਈ ਖੁਦਾ ਤੱਕ ਤੇ ਪਹੁੰਚ ਵਾਲਾ ਹੈ। ਉਹਨਾਂ ਜਾ ਕੇ ਤਰਲਾ ਲਿਆ ਵੀ ਗੌਸ਼ ਹੈ ਨਾ ਜਿਹੜਾ ਸਤਸੰਗ ਜੀ, ਗੱਗੇ ਨੂੰ ਘਨੋੜਿਆ ਸੱਸਾ, ਗੌਸ਼ ਇੱਕ ਮਰਾਤਬਾ ਹੈ, ਦਸ਼ਮੇਸ਼ ਦੀ ਬਾਣੀ ਵਿੱਚ ਇਹ ਸ਼ਬਦ ਆਉਂਦਾ ਕਈਆਂ ਥਾਵਾਂ ਤੇ, ਗੌਸ਼ ਧਾਰਮਿਕ ਆਗੂ ਵਾਸਤੇ। ਹਮਜਾ ਇਹਦਾ ਨਾਂ ਸੀ। ਇਹ ਕਹਿਣ ਲੱਗੇ ਵੀ ਹਮਜਾ ਗੌਸ਼ ਜੀ ਦੁਆ ਕਰੋ ਪੁੱਤਰ ਹੋਵੇ। ਉਹ ਮੌਤ ਚ ਬੈਠਾ ਸੀ, ਕਹਿਣ ਲੱਗੇ ਵੇਖੋ ਮੁੰਡਾ ਤੇ ਹੋ ਪਏਗਾ, ਮੈਂ ਸਰਲ ਜੀ ਭਾਸ਼ਾ ਚ ਗੱਲ ਕਰਾਂ, ਪਰ ਉਹ ਤੁਹਾਨੂੰ ਡੇਰੇ ਤੇ ਚੜਾਉਣਾ ਪਏਗਾ। ਮਮਤਾ ਮਾਰੀ ਮਾਂ ਆਖਣ ਲੱਗੀ ਚਲੋ ਚੜਾ ਦਿਆਂਗੇ। ਉਹਨੇ ਆਖਿਆ ਜੇ ਲੜਕਾ ਹੋ ਜਾਏ ਤੇ ਡੇਰੇ ਤੇ ਵੀ ਚੜਾ ਦੇ, ਕਦੀ ਕਦਾਈ ਆ ਕੇ ਪੁੱਤਰ ਨੂੰ ਲਾਡ ਕਰ ਦਿਆਂ ਕਰਾਂਗੀ। ਮਾਂ ਮੰਨ ਗਈ, ਕਰਨਾ ਕੁਦਰਤ ਦਾ, ਉਹਨਾਂ ਦੇ ਘਰ ਬੱਚਾ ਹੋ ਗਿਆ। ਇਹਨੂੰ ਪਤਾ ਲੱਗਾ ਏ ਜਾ ਦਮਕਿਆ, ਕਹਿਣ ਲੱਗਾ ਮੁੰਡਾ ਦਿਓ। ਉਹ ਬੀਬੀ ਆਖਣ ਲੱਗੀ ਬਾਬਾ ਜੀ ਬੱਚਾ ਛੋਟਾ ਏ, ਉਹਦਾ ਹਾਜਤ ਕਰਦਾ ਏ, ਉਹ ਅਜੇ ਤੁਹਾਡੇ ਤੋਂ ਸੰਭਾਲਿਆ ਨਹੀਂ ਜਾਣਾ, ਥੋੜਾ ਵੱਡਾ ਹੋ ਜਾਏਗਾ ਤੇ ਲੈ ਜੇ। ਅਜੇ ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ, ਮਹੀਨੇ ਲੰਘ ਗਏ, ਸਾਲ ਲੰਘ ਗਏ, ਜਾਂਦਾ ਰਿਹਾ। ਉਹਨੇ ਕਦੀ ਬਸਤਰ ਦੇ ਦੇਣੇ, ਕਦੀ ਪਦਾਰਥ ਦੇ ਦੇਣੇ, ਕਦੀ ਮਾਇਆ ਦੇ ਦੇਣੀ ਕਿਸੇ ਤਰ੍ਹਾਂ ਟਾਲਣਾ। ਆਖਿਰ ਬੱਚਾ ਪੋਡਰ ਹੋ ਗਿਆ ਤੇ ਇੱਕ ਦਿਨ ਉਹ ਗਿਆ, ਆਖਣ ਲੱਗਾ ਬੀਬੀ ਬੜੇ ਸਾਲ ਹੋ ਗਏ ਨੇ ਤੈਨੂੰ ਟਾਲਦੀ ਨੂੰ, ਅੱਜ ਮੈਂ ਬੱਚਾ ਲੈ ਕੇ ਜਾਣਾ। ਉਹ ਅੱਗੋਂ ਸਿੱਧੀ ਹੋ ਗਈ, ਆਖਣ ਲੱਗੀ ਬਾਬਾ ਜੀ ਬੱਚਾ ਤੇ ਨਹੀਂ ਮੈਂ ਦੇਣਾ, ਮਾਇਆ ਜਿੰਨੀ ਲਿਜਾਣੀ ਹੈ ਲੈ ਜਾਓ। ਨਾਰਾਜ਼ ਹੋ ਗਿਆ, ਕਹਿਣ ਲੱਗਾ ਮੈਂ 40 ਦਿਨ ਦੀ ਤਪੱਸਿਆ ਕਰਾਂਗਾ, 40 ਕੱਟਾਂਗਾ, ਭੋਰੇ ਚ ਬਹਿ ਕੇ ਸਾਰਾ ਸਿਆਲਕੋਟ ਸ਼ਹਿਰ ਗਰਕ ਕਰ ਦਿਆਂਗਾ। ਜੇ ਕੋਈ ਗੁਰ ਤੇ ਬੇਮੁੱਖ ਹੋਵੇ, ਮੈਂ ਇਹਨੂੰ ਐਕਸਪਲੇਨ ਕਰ ਰਿਹਾ। ਹਜ਼ੂਰ ਨੂੰ ਪਤਾ ਲੱਗਾ, ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ, ਉਹਦੇ ਭੋਰੇ ਦੇ ਬਾਹਰ ਮਹਾਰਾਜ ਨੇ ਜਾ ਕੇ ਕੀਰਤਨ ਕੀਤਾ। ਕੀਰਤਨ ਦੀ ਐਸੀ ਕਸ਼ਿਸ਼ ਵੀ ਅਜੇ 40 ਦਿਨ ਨਹੀਂ ਸਨ ਹੋਏ ਤੇ ਨਿਕਲ ਕੇ ਬਾਹਰ ਆ ਗਿਆ। ਹਜ਼ੂਰ ਨੇ ਗੱਲਬਾਤ ਸ਼ੁਰੂ ਕੀਤੀ, ਹਮਜਾ ਗੌਸ਼ ਸੁਣਿਆ ਹੈ ਸਾਰਾ ਸ਼ਹਿਰ ਗਰਕ ਕਰਨ ਲੱਗਾ, ਹਾਂ ਮੈਂ ਗਰਕ ਕਰ ਦੇਣਾ। ਕਿਉਂ? ਕਹਿਣ ਲੱਗਾ ਝੂਠਿਆਂ ਦਾ, ਇਹ ਵਾਅਦਾ ਖਿਲਾਫ ਲੋਕ ਨੇ, ਝੂਠੇ ਲੋਕ ਨੇ, ਬਚਨ ਕਰਕੇ ਮੁੱਕਰ ਜਾਂਦੇ ਨੇ। ਉਹਨੇ ਗੱਲ ਦੱਸੀ ਵੀ ਗੱਲ ਆਏ, ਕਹਿਣ ਲੱਗੇ ਸਾਰਾ ਸ਼ਹਿਰ ਝੂਠਿਆਂ ਦਾ ਨਹੀਂ, ਨਹੀਂ ਮਹਾਰਾਜ ਸਾਰਾ ਹੀ ਝੂਠਿਆਂ ਦਾ। ਉੱਥੋਂ ਫਿਰ ਹਜ਼ੂਰ ਕਹਿਣ ਲੱਗੇ ਵੀ ਠਹਿਰ, ਉੱਥੋਂ ਭਾਈ ਮਰਦਾਨੇ ਨੂੰ ਭੇਜਿਆ ਵੀ ਜਾ ਇੱਕ ਪੈਸੇ ਦਾ ਝੂਠ ਤੇ ਇੱਕ ਪੈਸੇ ਦਾ ਸੱਚ ਲੈ ਕੇ ਆ। ਲੰਮੀ ਕਹਾਣੀ ਹੈ, ਮੈਂ ਮੁਕਤਸਰ ਅਰਜ਼ ਕਰਾਂ, ਸਾਰਿਆਂ ਨੇ ਮਜ਼ਾਕ ਉਡਾਇਆ ਭਾਈ ਮਰਦਾਨੇ ਦਾ, ਪਰ ਭਾਈ ਮੂਲੇ ਨੇ ਕਾਗਜ਼ ਦੇ ਪੁਰਜਿਆਂ ਤੇ ਲਿਖ ਦਿੱਤਾ ਵੀ ਜਿਉਣਾ ਝੂਠ ਤੇ ਮਰਨਾ ਸੱਚ। ਮਹਾਰਾਜ ਨੂੰ ਲਿਆ ਕੇ ਦਿੱਤਾ, ਹਜ਼ੂਰ ਨੇ ਪਰਚੀਆਂ ਖੋਲ੍ਹ ਕੇ ਵਿਖਾਈਆਂ, ਹਮਜਾ ਗੌਸ਼ ਇੱਥੇ ਜਾਗਦੇ ਹੋਏ ਵੀ ਬੈਠੇ ਨੇ, ਏਦਾਂ ਦੀਆਂ ਰੂਹਾਂ ਵੀ ਬੈਠੀਆਂ ਨੇ ਜਿਨ੍ਹਾਂ ਨੂੰ ਮੌਤ ਯਾਦ ਹੈ, ਰੱਬ ਯਾਦ, ਸਾਰਾ ਸ਼ਹਿਰ ਗਰਕ ਕਰਨ ਦੀ ਕੀ ਤੋਕ ਹੈ, ਏਦਾਂ ਏਦਾਂ ਦੇ ਬੰਦੇ ਵੀ ਬੈਠੇ ਨੇ। ਮੁੱਲਾ ਪ੍ਰਭਾਵਿਤ ਬੜਾ ਹੋਇਆ ਵੀ ਉਹ ਕੌਣ ਹੈ ਜਿਹੜਾ ਸੱਚ ਤੇ ਝੂਠ ਦਾ ਵਪਾਰੀ ਹੈ। ਭਾਈ ਮਰਦਾਨੇ ਨੇ ਦਰਸ਼ਨ ਕਰਾਏ, ਕੀਰਤਨ ਸੁਣਿਆ, ਮਹਾਰਾਜ ਦੇ ਨਾਲ ਹੀ ਵਿਚਰਨ ਲੱਗ ਪਿਆ। ਕਈ ਮਹੀਨੇ ਲੰਘ ਗਏ, ਇੱਕ ਦਿਨ ਸਿਆਲਕੋਟ ਦੇ ਕੋਲੋਂ ਦੀ ਫਿਰ ਲੰਘੇ ਤੇ ਕਹਿਣ ਲੱਗਾ ਬਾਬਾ ਜੀ 2-3 ਸਾਲ ਹੋ ਗਏ ਨੇ ਤੁਹਾਡੇ ਨਾਲ ਹੀ, ਤੇ ਜੇ ਤੁਸੀਂ ਕਹੋ ਤੇ ਮੈਂ ਭੱਜ ਕੇ ਬੱਚਿਆਂ ਨੂੰ ਇੱਕ ਵਾਰ ਵੇਖ ਆਵਾਂ। ਅੰਤਰਜਾਮੀ ਸਤਿਗੁਰੂ ਕਹਿਣ ਲੱਗੇ ਮੁੱਲਿਆ ਤੇਰੇ ਬੱਚੇ ਪੋਡਰ ਹੋ ਗਏ ਨੇ, ਕਾਰੋਬਾਰ ਉਹਨਾਂ ਦਾ ਠੀਕ ਹੈ,
ਤੂੰ ਹੁਣ ਇਸ ਖਲਜਗਨ ਵਿੱਚੋਂ ਨਿਕਲ ਤੇ ਆਪਣਾ ਜੀਵਨ ਸਫਲ ਕਰ ਤੇ ਤੂੰ ਨਾ ਜਾ ਤੇ ਇੱਥੋਂ ਆਇਆ ਨਹੀਂ ਜਾਣਾ। ਨਹੀਂ ਬਾਬਾ ਜੀ, ਮੈਂ ਗਿਆ ਤੇ ਆਇਆ, ਮੂਲਾ ਗਿਆ ਪਰ ਮੂਲਾ ਮੁੜਿਆ ਨਹੀਂ, ਉਡੀਕ ਕੇ ਹਜ਼ੂਰ ਉੱਥੋਂ ਚਲੇ ਗਏ। ਇੱਕ ਦਿਨ ਫਿਰ ਉੱਥੋਂ ਦੀ ਲੰਘੇ ਤੇ ਕਹਿਣ ਲੱਗੇ, ਮਰਦਾਨਿਆ ਮੂਲਾ ਤੇ ਨਹੀਂ ਆਇਆ, ਚਲੋ ਆਪਾਂ ਚੱਲਦੇ ਹਾਂ। ਬੂਹਾ ਖੜਕਾਇਆ, ਉਹ ਬੀਬੀ ਨੂੰ ਸ਼ੱਕ ਹੋਇਆ, ਉਹਨੇ ਆਖਿਆ ਜੀ ਤੁਸੀਂ ਅੰਦਰ ਪਵੋ, ਮੈਂ ਪਤਾ ਕਰਨੀ। ਚੀਥਾਂ ਥਾਣੀ ਵੇਖਿਆ ਵੀ ਉਹ ਹੀ ਫਕੀਰ ਨੇ, ਗੇਰੂਏ ਰੰਗ ਦੇ ਕੱਪੜੇ। ਬੂਹਾ ਖੋਲਿਆ ਤਲਖੀ ਜੀ ਨਾਲ, ਹਾਂ ਕੀ ਗੱਲ ਏ? ਆਖਣ ਲੱਗੇ ਬੀਬਾ ਕੋਈ ਗੱਲ ਨਹੀਂ, ਮੂਲਾ ਸਾਡਾ ਮਿੱਤਰ ਹੈ, ਸਾਡਾ ਸਿੱਖ ਹੈ, ਅਸੀਂ ਉਹਨੂੰ ਮਿਲਣ ਆਏ ਹਾਂ। ਨਹੀਂ ਮੂਲਾ ਘਰ ਕੋਈ ਨਹੀਂ ਗਾ। ਨਹੀਂ ਬੀਬੀ ਤੂੰ ਚਿੰਤਾ ਨਾ ਕਰ, ਅਸੀਂ ਨਾਲ ਨਹੀਂ ਖੜਦੇ, ਅਸੀਂ ਬਸ ਥੋੜੀ ਦੇਰ ਸੰਗਤ ਕਰਾਂਗੇ ਤੇ ਤੁਰ ਜਾ। ਬਾਬਾ ਜੀ ਤੁਹਾਨੂੰ ਕਿਹਾ ਨਾ ਵੀ ਘਰ ਨਹੀਂ। ਹਜ਼ੂਰ ਹੱਸ ਪਏ ਤੇ ਫਿਰ ਕਹਿਣ ਲੱਗੇ, ਨਹੀਂ ਬੀਬੀ ਉਹ ਘਰੇ ਹੀ ਏ, ਉਹਨੂੰ ਭੇਜ। ਉਹਨੇ ਤੀਜੀ ਵਾਰੀ ਫਿਰ ਕਿਹਾ ਵੀ ਉਹ ਘਰ ਕੋਈ ਨਹੀਂ। ਹਜ਼ੂਰ ਕਹਿਣ ਲੱਗੇ ਚਲੋ ਨਹੀਂ ਤੇ ਫਿਰ ਨਹੀਂ। ਇਤਿਹਾਸ ਕਹਿੰਦਾ ਅੰਦਰੋਂ ਹੀ ਕੋਈ ਸੱਪ ਨਿਕਲਿਆ, ਉਹਨੇ ਡਸਿਆ, ਮੂੰਹ ਚੋਂ ਝੱਗ ਨਿਕਲਣ ਲੱਗ ਪਈ, ਚੁੱਕ ਕੇ ਹਜ਼ੂਰ ਜਿੱਥੇ ਬਾਰ ਬਾਰ ਬੈਠੇ ਸਨ ਸਾਹਮਣੇ ਲਿਆ ਕੇ ਲੁਟਾ ਦਿੱਤਾ। ਮਹਾਰਾਜ ਇਹਨੂੰ ਠੀਕ ਕਰੋ, ਸਾਥੋਂ ਗਲਤੀ ਹੋ ਗਈ ਹੈ। ਹਜ਼ੂਰ ਕਹਿਣ ਲੱਗੇ ਹੁਣ ਬਹੁਤ ਦੇਰ ਹੋ ਚੁੱਕੀ ਹੈ, ਮੂਲਾ ਚੜਾਈ ਕਰ ਗਿਆ। ਉੱਥੇ ਮਹਾਰਾਜ ਨੇ ਕਿਹਾ ਸੀ ਨਾਲ ਕਰਾੜਾਂ ਦੋਸਤੀ, ਕੂੜੀ ਕੂੜੇ ਪਾਏ ਮਰਨ ਜਾਪੀ ਮੂਲਿਆ ਆਵੇ ਕਿਤੇ ਥਾਂ। ਆਏ ਹੋ ਤੇ ਕੀ ਲਿਆਏ ਹੋ, ਚੱਲੇ ਹੋ ਤੇ ਕੀ ਦੇ ਚੱਲੇ ਹੋ। ਇਸ ਤਰ੍ਹਾਂ ਦੀ ਆਈਡੀਓਲੋਜੀ ਵਾਲਾ ਬੰਦਾ, ਕਰਾੜ ਕਰਾੜ ਕੋਈ ਭਾਈਚਾਰਾ ਨਹੀਂ ਹੈ, ਕਰਾੜ ਇੱਕ ਆਈਡੀਓਲੋਜੀ ਹੈ, ਕਰਾੜ ਇੱਕ ਕਰੈਕਟਰ ਹੈ। ਹਰ ਵੇਲੇ ਗਿੱਟੀਆਂ ਗਿਣਦੇ ਰਹਿਣਾ, ਮਾਇਆ ਮਨੋ ਨਾ ਵਿਸਰੈ ਮੰਗੈ, ਦਮਾ ਦਮ ਵਾਲੀ ਅਵਸਥਾ। ਹਜ਼ੂਰ ਚਲੇ ਗਏ, ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ, ਗੁਰੂ ਨੂੰ ਫਿਰ ਬਿਰਧ ਬਾਣੇ ਦੀ ਲਾਜ ਆ ਜਾਂਦੀ। ਹੁਣ ਚੋਲੇ ਕਈ ਬਦਲ ਲਏ ਨੇ, ਹੁਣ ਨਾਨਕ ਨੇ ਆਪਣਾ ਨਾਮ ਗੋਬਿੰਦ ਸਿੰਘ ਰਖਵਾ ਲਿਆ ਤੇ ਨਾਂਦੇੜ ਦੀ ਧਰਤੀ ਤੇ ਹਜ਼ੂਰ ਸਾਹਿਬ ਵਿਚਰ ਰਹੇ ਨੇ। ਹਜ਼ੂਰ ਦੇ ਹੱਥ ਵਿੱਚ ਅੱਜ ਇੱਕ ਲੰਮੀ ਸੇਲ ਹੈ, ਡਾਂਗ ਨਾਲ ਲੱਗਾ ਹੋਇਆ ਨੇ, ਘੋੜੇ ਤੇ ਸਵਾਰ ਨੇ ਤੇ ਇੱਕ ਖਰਗੋਸ਼ ਨਿਕਲਿਆ, ਉਹਦੇ ਪਿੱਛੇ ਘੋੜਾ ਲਾ ਦਿੱਤਾ। ਉਹ ਜਾ ਕੇ ਝਾੜੀਆਂ ਚ ਲੁੱਕਦਾ, ਉੱਥੋਂ ਫਿਰ ਕੱਢਦੇ ਨੇ, ਫਿਰ ਭੱਜਦਾ, ਫਿਰ ਪਿੱਛੇ ਘੋੜਾ। ਸਿੱਖ ਬੜੇ ਹੈਰਾਨ ਨੇ ਵੀ ਸਤਿਗੁਰੂ ਜੀ ਨੂੰ ਅੱਜ ਕੀ ਹੋ ਗਿਆ, ਇੱਕ ਖਰਗੋਸ਼ ਦੇ ਪਿੱਛੇ ਘੋੜਾ ਲਾਈ ਫਿਰਦੇ ਨੇ। ਇੱਕ ਥਾਂ ਤੇ ਜਾ ਕੇ ਟਾਹ ਲਿਆ, ਸੱਚੇ ਪਾਤਸ਼ਾਹ ਇਹ ਬੜਾ ਮਾਸ਼ੂਮ ਜਿਹਾ ਜੀਵ ਹੈ, ਇਹ ਛੱਡੋ ਇਹਨੂੰ ਵਿਚਾਰੇ ਮੂਜ਼ੀ ਨੂੰ। ਤੇ ਅਗਲੇ ਸ਼ਬਦਾਂ ਵੱਲ ਸੁਰਤ ਦੇਣੀ, ਇਹਨੂੰ ਕਿਉਂ ਮਾਰਦੇ ਹੋ? ਇੱਕਦਮ ਹਜ਼ੂਰ ਗੰਭੀਰ ਹੋ ਗਿਆ, ਕਹਿਣ ਲੱਗੇ ਮੈਂ ਇਹਨੂੰ ਮਾਰਦਾ ਨਹੀਂ, ਮੈਂ ਇਹਨੂੰ ਜਵਾਲਣਾ ਵਾਂ। ਮਹਾਰਾਜ ਤੁਹਾਡੀਆਂ ਰਮਜ਼ਾਂ ਸਾਨੂੰ ਕੀ ਪਤਾ? ਆਖਣ ਲੱਗੇ ਮੂਲਾ ਹੈ, ਪੁਰਾਣਾ ਸਿੱਖ ਹੈ, ਜੂਨਾ ਵਿੱਚ ਪਟਕ ਰਿਹਾ, ਇਹ ਬੇਮੁੱਖ ਹੋ ਗਿਆ ਸੀ। ਇਹ ਬੇਮੁੱਖ ਹੋ ਗਿਆ, ਮੈਨੂੰ ਤਾਂ ਬਿਰਧ ਬਾਣੇ ਦੀ ਲਾਜ ਹੈ। ਇਤਿਹਾਸ ਸਾਡਾ ਕਹਿੰਦਾ ਹਜ਼ੂਰ ਨੇ ਉਹਦਾ ਕਲਿਆਣ ਕੀਤਾ, ਉੱਥੇ ਗੁਰਦੁਆਰਾ ਬਣਿਆ ਹੋਇਆ। ਪਰ ਇੱਕ ਗੱਲ ਪੱਕੀ ਹੈ ਵੀ ਜੇ ਬੇਮੁੱਖ ਹੋ ਜਾਈਏ ਤੇ ਭਟਕਣਾ ਬੜੀ ਲੰਬੀ ਹੈ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇਸ ਲਈ ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਗੁਰੂ ਦੀ ਕਿਰਪਾ ਨਾਲ, ਜਿਹੜਾ ਸਗਲ ਘਟਾਂ ਕਾ ਅੰਤਰਜਾਮੀ, ਸਾਡੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ। ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ। ਆਪਣੇ ਗੁਰੂ ਤੋਂ ਆਪਣਾ ਆਪਾ ਕੁਰਬਾਨ ਕਰ ਦੇਣਾ ਚਾਹੀਦਾ ਹੈ। ਸਤਿਸੰਗ ਜੀ, ਆਪਾ ਸੂਖਸ਼ਮ ਅਹੰਕਾਰ, ਜਦੋਂ ਤੱਕ ਉਹ ਆਪਾ ਹੈ ਉਦੋਂ ਤੱਕ ਫਿਰ ਅੜਿੱਕਾ ਹੈ। ਆਪਾ ਜਦੋਂ ਛੱਡ ਦਈਏ ਤੇ ਫਿਰ ਗੁਰੂ ਨਿਰੰਕਾਰ ਦੀ ਬਖਸ਼ਿਸ਼ ਹੋ ਜਾਂਦੀ ਹੈ। ਜਿਵੇਂ ਇੱਕ ਮਾਂ ਦੇ 2, 3, 4, 5, 6 ਪੁੱਤਰ ਹੋਣ ਤੇ ਉਹਨੂੰ ਕੋਈ ਪੁੱਛੇ ਵੀ ਬੀਬਾ ਇਹਨਾਂ ਪੰਜਾਂ ਪੁੱਤਰਾਂ ਚੋਂ, ਮੰਨ ਲਿਆ ਉਹਦੇ 5 ਪੁੱਤਰ ਨੇ ਫਾਰ ਐਗਜ਼ਾਮਪਲ, ਵੀ ਇਹਨਾਂ ਚੋਂ ਤੈਨੂੰ ਸਭ ਤੋਂ ਪਿਆਰਾ ਕੌਣ ਹੈ? ਅਤੇ ਮੇਰੀਆਂ ਭੈਣਾਂ ਬੈਠੀਆਂ ਨੇ, ਉਹ ਬੀਬਾ ਕਹੇਗੀ ਵੀ ਚੱਲਿਆ, ਮਾਂ ਨੂੰ ਕੋਈ ਪੁੱਤਰ ਘੱਟ ਪਿਆਰਾ ਵੀ ਹੁੰਦਾ? ਸਾਰੇ ਪਿਆਰੇ ਹੁੰਦੇ ਨੇ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਵੇਂ ਉਹ ਸਾਰਿਆਂ ਨੂੰ ਆਪਣੇ ਮਨੋਂ ਪਿਆਰ ਬਰਾਬਰ ਕਰਦੀ ਹੈ, ਆਪਣੇ ਮਨੋਂ ਪਿਆਰ ਬਰਾਬਰ ਕਰਦੀ ਹੈ, ਪਰ ਜਿਹੜਾ ਸਾਰਿਆਂ ਤੋਂ ਛੋਟਾ ਹੁੰਦਾ ਹੈ ਉਹ ਵਧੇਰੇ ਪਿਆਰ ਲੁੱਟ ਲੈਂਦਾ। ਕਿਉਂ?
क्योंकि वो आश्रित हुंदा है, उहदे च आपा भाव नहीं हुंदा, वो अपनी मां ते आश्रित हुंदा है। लिखिया जैसे एक जननी के होत है अनेक सुत, सब ही मैं अधक प्यारो सुत गोद को। जेड़ा गोदी चे ज्यादा प्यार लुट लैंदा है। कहन लगे भाई साहब वह किवें? कहन लगे सुनो, सियाने सुत बणज बिहार के बथार बिखै, छोटा अजे साल दो साल का है ते वड्डा 15-18 वरिया का हो गया, वो ते विदेश गया होया, वो ते मां नूं पुछदा मां तू ठीक है, तेरी कोई जरूरत कोई रिक्वायरमेंट है? हुण ओदी मां चिंता नहीं करदी, कहिंदी हुण इहदी चिंता करन दी नहीं लोड़, इह सियाणा हो गया, इह ते कम ते लग गया। सियाने सुत बणज बिहार के बिथार बिखै, उहदा विस्तार करन लग पए ने, पर गोद में अचेत हे ओ विच्चे ही हाजत कर देंदा है, यूरन डिस्चार्ज कर देंदा है, डस्ट डिस्चार्ज कर देंदा है, भुख लगे ते रो के इजहार करदा है, ओदी मां नूं चिंता है। क्यों? क्योंकि मेरे ते आश्रित है, किते अपने आप नूं संभाल ही नहीं सकदा। गोद में अचेत हेत संपै ना सहोद को, पलना सुआए माए। वड्डे पुत्तर दा फोन आवे, बैल वज रही है, नंबर आ रहा है, हथ लिबड़े हुए ने, ते कहिंदी कोई गल नहीं, आटा गुन के हथ धो के हुण चुकांगी, दुबारा कर लांगी, बैक कॉल कर लांगी। पर जेड़ा पंगूड़े च पिया है ना, वो रोन लग पै ते भावें घिओ दा कुप्पा डुल जाए, जिवें बीन ते सप मेलदा हुंदा है ना, मां इस तरह मेलदी जांदी ते चुक के हिक नाल ला लैंदी है, भावें जिन्ना मर्जी नुकसान हो जाए। पलना सुआए माए, ग्रह काज लागे आए सुन सुत रुदन, पै पियावे मन मोद को। सिखा आपा खोए जोए गुर चरण शरण आवे, रह निर्दोख मोख आनंद बनोद को। जे तू किते अपना आपा छड़ के गुरु दे चरना च पै जाए ते तू निर्दोख हो जाएगा, तू मोख हो जाएगा। इस लई गुर अपने ऊपर बल जाइए, आपा भाव त्याग के अपने गुरु दी शरण विच पै जाना चाहिदा। ते आठ पैर हर हर जस गाइए, गुरु दी शरण पै के आपा भाव त्यागन नाल ही अठे पैर हरी हरी जपन दी बिरती बनदी है, समर्था आउंदी, उंज नहीं आउंदी। इस वास्ते चरण कमल स्यों लागी प्रीत, साची पूरन निर्मल रीत। हुण वैगुरु दे सोहणे चरण कमलां दे नाल मेरी प्रीत बन गई है, गुरु की कृपा नाल ही बनी है, ये बख्शिश गुरु ने कीती है कि मैं साची प्रीत हम तुम स्यों जोरी, तुम स्यों जोर अवर स्यों तोरी, तुम रह भजन कटै जम फांसा, भगत हेत गावे रविदासा। इस प्रकार साची पूरन निर्मल रीत, ओदी फिर ए मर्यादा ए बख्शिश गुरु की कृपा नाल प्राप्त हो जाती। संत प्रसाद वसै मन माही, सत संगत जी जिहड़ा इत्थे संत शब्द आया है, ये अर्थ ने गुरु। शायद आप जी वास्ते नवी गल आवे भी गुरु ग्रंथ साहिब विच अकाल पुरख वास्ते भी संत वरत्या गया, और जिथे गुरमुख प्यारिया बड़ी उच्ची आत्मक अवस्था वाला कोई व्यक्ति ओदे वास्ते भी संत वरत्या गया, और किते किते ओए हर के संत ना आखियां बनारस के ठग उन्हां वास्ते भी वरत्या गया। इत्थे गुरु संत दी गल हो रही है, यानी जेड़े 10 गुरु साहिबान ने ओ उस प्रणाली वास्ते इत्थे संत शब्द आया, क्योंकि गुरु अर्जन साहब महाराज कह रहे ने भी मेरा जेड़ा पिता गुरु रामदास है ओदी कृपा नाल मेरी ये अवस्था बनी है। संत प्रसाद वसै मन माही, रसना नाल वैगुरु वैगुरु जपना बड़ी चंगी गल है, भागां वाले ने उन्हां दे चरणां च नमस्कार है, पर सुरत विच गुरु कृपा तो बिना नहीं वसदा। गुरु कृपा करे संत प्रसाद, संत कृपा करे यह। हुण गुरप्रसाद दे जे तुसी बचन गुरु ग्रंथ साहिब चों लभो ना, सहज पाठ शुरू कर दो, रजिस्टर रख, तुहाडा रजिस्टर भर जाएगा। गुरप्रसाद का कॉन्सैप्ट वखरा है,
ਉਸੇ ਨੂੰ ਗੁਰੂ ਕਿਰਪਾ ਜਿਵੇਂ ਗੁਰ ਕਿਰਪਾ ਜੇ ਨਰਕੋ ਕੀ ਨਹੀਂ ਜਾਂ ਸਤਿਗੁਰ ਹੋਏ ਲਿਖਾਵੇ ਉਹ ਵੀ ਗੁਰਪ੍ਰਸਾਦ ਹੀ ਹੈ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ ਜੋ ਖੋਜੈ ਸੋ ਪਾਵੇ ਪੀਪਾ ਪਰਮੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੇ ਗੁਰੂ ਵਾਲਾ ਬਣ ਕੇ ਇਹ ਤੈਨੂੰ ਲਖਤਾ ਹੋਵੇਗੀ ਗੁਰਪ੍ਰਸਾਦ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਬਿਕ ਜਾਹੀ ਜਦੋਂ ਸੰਤ ਗੁਰੂ ਦੀ ਕਿਰਪਾ ਨਾਲ ਸੁਰਤ ਵਿੱਚ ਵਾਹਿਗੁਰੂ ਵਸ ਜਾਂਦਾ ਹੈ ਸਤਸੰਗ ਜੀ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਇਸ ਲਈ ਕਰ ਕਿਰਪਾ ਪ੍ਰਭ ਦੀਨ ਦਿਆਲਾ ਹੇ ਦੀਨਾਂ ਤੇ ਨਿਮਾਣਿਆਂ ਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਮੇਰੀ ਤਾਂਘ ਪੂਰੀ ਕਰੋ ਨਾਨਕ ਮੰਗੈ ਸੰਤ ਰਵਾਲਾ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਮੈਨੂੰ ਗੁਰੂ ਚਰਨ ਧੂੜੀ ਗੁਰਸਿੱਖਾਂ ਦੀ ਧੂੜੀ ਨਾਨਕ ਬਗੋਯਦ ਜਨ ਤੁਰਾ ਤੇਰੇ ਚਾਕਰਾਂ ਪਾਂ ਖਾਕ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਮਨਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਸਾਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਇਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨ ਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾਰ ਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ

ਰਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇ

ਪੰਥ ਕੀ ਜੀਤ, ਸ੍ਰੀ ਸਾਹਿਬ ਦੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ

ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ ਮਵਾਸਾ ਕਈ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖੇਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ,

ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ, ਆਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਨਾਮ ਪਰਿਵਾਰ ਦੇ ਸੱਚੇ ਪਾਤਸ਼ਾਹ ਜੀ, ਗੁਪਤ ਪਰਿਵਾਰ ਨਾਮ ਆਪ ਜੀ ਜਾਣ ਦੇ ਸੱਚੇ ਪਾਤਸ਼ਾਹ ਜੀ, ਉਹ ਸੰਤਾਨ ਦੀ ਪ੍ਰਾਪਤੀ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ। ਆਪ ਜੀਆਂ ਨੇ ਆਪਣੇ ਸੇਵਕਾਂ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬ੍ਰਹਮਜੋਤ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਧਾਮੀ ਪਰਿਵਾਰ ਵੱਲੋਂ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ

ਵਾਹਿਗੁਰੂ ਜਪੇ। ਸ੍ਰੀ ਮੁਖ ਵਾਹਿਗੁਰੂ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੁਆਨਾ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ।

सहज सुपाए दर्शन परसें गुरु के

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੈ ਜਿੱਥੇ ਸਭ ਦੁੱਖ ਜਾ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਜਿਠ ਕੀਤਾ

ਗਵਾਹੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬ੍ਰਿਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪਹ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ। ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓੜ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ। ਆਪ ਜੀ ਨੇ ਕਿਰਪਾ ਰਹਿੰਦ ਕੀਤੀ ਹੈ ਸੰਗਤਾਂ ਦੇ ਪਰਿਵਾਰਾਂ ਦੇ, ਤੁਰਕੀ ਬਾਣੀ ਦੇ ਦੋ ਸ੍ਰੀ ਖੰਡਪਾ ਸਾਹਿਬ ਦੀ ਰਮਤਾ ਹੋਣ ਲੱਗੀ ਹੈ। ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ, ਉਪਰੰਤ ਸ੍ਰੀ ਮੁਖਵਾਗ ਬਖਸ਼ ਕੀਤੇ ਹਨ, ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ, ਪ੍ਰਕਾਸ਼ ਦੀ ਸੇਵਾ ਕਰਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪਹਿਲੇ ਸ੍ਰੀ ਖੰਡਪਾ ਸਾਹਿਬ ਦੀ ਸੇਵਾ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਕਰਨਦੀਪ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਤ ਆਪ ਦਾ ਸ਼ੁਕਰਾਨਾ ਕਰਦੇ ਹੋਏ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਪਰਿਵਾਰ ਦੀ ਸੇਵਾ ਥਾਏ ਪਾਉਣੀ, ਕਰਨਦੀਪ ਸਿੰਘ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਤੰਦਰੁਸਤੀਆਂ ਬਖਸ਼ਣੀਆਂ, ਸੱਚੇ ਪਾਤਸ਼ਾਹ ਜੀ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਦੂਸਰੇ ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਭਾਈ ਜਸਪਾਲ ਸਿੰਘ, ਦਲਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਆਪਣੇ ਮਾਤਾ ਪ੍ਰਕਾਸ਼ ਕੌਰ ਦੀ ਸਾਲਾਨਾ ਯਾਦ ਮਨਾਉਂਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਦੀ ਸਭ ਦੀ ਸੇਵਾ ਦਰ ਕੁਰਬਾਨ ਕਰਨੀ। ਪਾਠੀ ਸਿੰਘਾਂ ਨੂੰ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਪਰਿਵਾਰਾਂ ਨੂੰ ਗੁਰਬਾਣੀ ਸਰਵਣ ਕਰਨ ਦਾ, ਸੇਵਾ ਕਰਨ ਦਾ ਬਲ ਬਖਸ਼ਣਾ। ਇਸ ਵੇਲੇ ਰਮਤਾਂ ਨੂੰ ਲੈ ਕੇ ਆਪਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖਵਾਗ ਦੀ ਬਖਸ਼ ਕਰਕੇ ਦੋ ਸ੍ਰੀ ਖੰਡ ਪਾਸਰੇ ਕੰਮ ਕਰਨ ਦੀ ਆਗਿਆ ਬਖਸ਼ੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਨੋ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ ਗਾਵਨ ਤੁਨੋ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਨ ਤੁਨੋ ਜੋਤ ਮਹਾਂਬਲ ਸੂਰਾ ਗਾਵਨ ਤੁਨੋ ਖਾਣੀ ਚਾਰੇ ਗਾਵਨ ਤੁਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ।

ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ

ਨਾ ਹੈ ਸਮਾਏ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਜਾਈ ਤੇਰੀ ਤਿਲਬੜਿਆ।

ਸਦਾਚਾਰਾ ਨਾਨਕ ਸੱਚ ਸਵਰਨ ਹਰਾ ਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੇ ਕਾ ਚਲੀਏ ਦੁਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾ ਆਏ ਰਹਾਓ ਸਾਚੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ।

ਸੁਖੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਗੁਸ਼ਬਾਹੀ ਠਾਕੁਰ ਕਾਹੇ ਮਨ ਪਉ ਕਰਿਆ। ਉਡੇ ਊੜ ਆਵੈ ਸਹਿ ਕੋਸਾ, ਤਿਸ ਪਾਛੇ ਬਚਰੇ ਛਰਿਆ। ਤਿੰਨ ਕਵਣ ਖਿਲਾਵੈ ਕਵਣ ਚੁਕਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਾ ਸਸ ਸਿਧਾਨ, ਠਾਕੁਰ ਕਰ ਤਲ ਧਰਿਆ।

ਤੂੰ ਘਟ ਘਟੇ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੀ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ

ਸਾਧ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧਾ ਪੈ ਭਾਵੈ ਸੋਈ ਵਰਤੇ ਜੀ, ਤੂੰ ਆਪੈ ਕਰਹਿ ਸੋਹੀ, ਤੁਧਾਪੈ ਸਿਸ਼ਟ ਸਭ ਉਪਾਈ ਜੀ, ਤੁਧਾਪੈ ਸਿਰਜ ਸਭ ਗੋਈ,

ਅੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਣਾ ਹੈ ਸੋਈ ਅਣਜਾਣੈ ਹਰ ਗੁਣ ਸਦ ਹੀ ਆਖ ਵਖਾਣੈ।

ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ

ਸਦਨਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਅਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕ ਵੇਸਨ ਇੱਕ ਬਾਬਾ ਜੈ ਕਰ ਕਰਤੇ ਕੀਰਤ ਹੋਏ।

ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ

ਦਿੱਤਾ। ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕਉ ਦਰਬਾਰ ਨਾਨਕ ਸੱਚੇ ਨਾਨਕ ਸਾਚੇ ਕੋ

ਤੁਧ ਭਾਵ ਸੀ ਹੁਰਾਖਣ ਬਹੁਤ ਅਪਾਰ। ਨਾਨਕ ਸੱਚਾ ਪਾਤ ਸਾਹੋ ਪੂਛ ਨ ਕਰੇ ਵਿਚਾਰ। ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀਐ ਮਨ ਮੈਂ ਚੱਲਹਿ ਵਿਕਾਰ ਰਹਾਉ। ਸ੍ਰੀ ਰਾਗ ਮਹੱਲਾ ਪਹਿਲਾ। ਹੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਵਾਸ ਤਨਸਾਰ। ਅੜਸਠ ਤੀਰਥ ਕਾ ਮੁਖ ਟਿੱਕਾ ਤਿੱਤ ਘੱਟ ਮਤ ਵਿਗਾਸ।

ਅਨੰਤ ਸੁਖਾਇਆ ਰਹੋ ਵਿਖੇ ਵਿਕਾਰ ਦੁਸ਼ਟੋ ਕਿਰਖਾ ਕਰੇ ਇਨ ਤਜ ਆਤਮੈ ਹੋਏ ਧਿਆਈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਕਸੈ ਮਾਧਾ ਸਰਮਾਈ

ਚਾਦਰ ਵਿਛਾਈ ਗਈ ਹੈ। ਹੁਣ ਬੱਚੇ ਨੂੰ ਬੇਨਤੀ ਹੈ ਉਹ ਗੁਰੂ ਮਹਾਰਾਜ ਸਨਮੁਖ ਖਾ ਕੇ ਬੈਠ ਜਾਣ ਅਤੇ ਬੱਚੀ ਦੇ ਪਰਿਵਾਰ ਨੂੰ ਬੇਨਤੀ ਹੈ ਹੁਣ ਬੱਚੀ ਨੂੰ ਵੀ ਗੁਰੂ ਸਾਹਿਬ ਦੇ ਜ਼ੋਰ 'ਚ ਲਿਆਂਦਾ ਜਾਵੇ ਤਾਂ ਜੋ ਸ਼ੁਭ ਆਨੰਦ ਕਾਰਜ ਦੀ ਪ੍ਰਮਤਾ ਹੋ ਸਕੇ। ਬੱਚੀ ਦੇ ਪਰਿਵਾਰ ਨੂੰ ਫਿਰ ਬੇਨਤੀ ਕਰਾਂਗਾ ਬੱਚੀ ਨੂੰ ਗੁਰੂ ਸਾਹਿਬ ਦੇ ਜ਼ੋਰ 'ਚ ਲਿਆਂਦਾ ਜਾਵੇ ਜੀ ਤਾਂ ਜੋ ਸ਼ੁਭ ਆਨੰਦ ਕਾਰਜ ਦੀ ਪ੍ਰਮਤਾ ਹੋ ਸਕੇ। ਆਓ ਉਤਨਾ ਚਿਰ ਕੀਰਤਨ ਨਾਲ ਜੁੜਨੇ ਹਾਂ।

0: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਰ ਬਖਸ਼ ਕਿਰਪਾ ਸਤਿਕਾਰ ਸੁਭਾਗ ਜੋੜੀ ਦਾ ਸ਼ੁਭ ਨਮਸਕਾਰ ਗੁਰੂ ਮਹਾਰਾਜ ਦੀ ਹਰਜ ਪ੍ਰਾਰੰਭ ਹੋਣ ਜਾ ਰਿਹਾ। ਹੁਣ ਬੇਨਤੀ ਕਰਾਂਗਾ ਦੋਨਾਂ ਬੱਚਿਆਂ ਨੂੰ, ਸੁਭਾਗ ਜੋੜੀ ਨੂੰ, ਉਹ ਖੜ੍ਹੇ ਹੋ ਜਾਣ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ ਜੋ ਕਿ ਸ਼ੁਭ ਨਮਸਕਾਰ ਦੀ ਪ੍ਰੰਤਾ ਦੇ ਵਾਸਤੇ ਅਰਦਾਸ 'ਚ ਸ਼ਾਮਿਲ ਹੋਣ। ਬਾਕੀ ਸੰਗਤ ਇਸੇ ਤਰ੍ਹਾਂ ਸਜੀ ਰਹੇ ਜੀ, ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਆਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ

0: ਖਾਲਸਾ
1: ਵਾਹਿਗੁਰੂ ਕੀ ਫਤਿਹ। ਬੇਨਤੀ ਹੈ ਜੀ ਬੱਚੀ ਦੇ ਪਿਤਾ ਜੀ ਨੂੰ ਸਰਦਾਰ ਦਿਲਬਾਗ ਸਿੰਘ ਜੀ ਤੋਂ ਬੱਚੇ ਦਾ ਪੱਲਾ ਬੱਚੀ ਦੇ ਹੱਥ 'ਚ ਫੜਾਉਣ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸੁਭਾਗ ਜੁੜਦਿਆਂ ਸ਼ੁਭ ਨੰਦਕਾਰ ਗੁਰੂ ਮਹਾਰਾਜ ਦੀ ਹਜ਼ੂਰ ਪ੍ਰਾਰੰਭ ਹੈ। ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਚਾਰ ਨਾਵਾਂ ਦਾ ਪਾਠ ਭਾਈ ਸਾਹਿਬ ਜੀ ਪਾਠ ਦਾ ਪਾਠ ਕਰਨਗੇ। ਦਾਸ ਜਥਾ ਉਸੇ ਹੀ ਲਾਵਾਂ ਦੇ ਸ਼ਬਦ ਨੂੰ ਗਾਇਨ ਕਰੇਗਾ। ਸੁਭਾਗ ਜੋੜੀ ਨੇ ਹਰ ਲਾਵਾਂ ਦਾ ਪਾਠ ਸਰਵਣ ਕਰਕੇ, ਅਗਰ ਬੱਚਿਆਂ ਦੀ ਇੱਥੇ ਕਲਾਸ ਲੱਗਦੀ ਹੈ ਜੀ, ਅਗਲੇ ਜੋ ਅਗਲੇ ਮਹੀਨੇ ਆਉਂਦੇ ਹਨ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੂੰ ਨੰਦਕਾਰ ਦੀ ਰਸਮ ਜੋ ਰੀਤ ਹੈ ਸਾਡੀ ਮਰਿਆਦਾ ਹੈ ਉਸ ਬਾਰੇ ਦੱਸਿਆ ਜਾਂਦਾ, ਇਹਨਾਂ ਬੱਚਿਆਂ ਨੂੰ ਦੱਸਿਆ ਗਿਆ ਹੋਏਗਾ। ਸੋ ਬੱਚਿਆਂ ਨੂੰ ਬੇਨਤੀ ਮੱਥਾ ਟੇਕ ਕੇ ਖੜ੍ਹੇ ਹੋ ਜਾਣ, ਬੱਚੇ ਦੋਵੇਂ ਮੱਥਾ ਟੇਕ ਕੇ ਖੜ੍ਹੇ ਹੋ ਜਾਓ ਅਤੇ ਲਾਵਾਂ ਦਾ ਪਾਠ ਜਿਹੜਾ ਪਹਿਲਾਂ ਭਾਈ ਸਾਹਿਬ ਜੀ ਪਾਠ ਲਾਵ ਦਾ ਪਾਠ ਕਰਨਗੇ। ਆਪ ਜੀ ਨਾਨਕ ਸ਼ਬਦ ਜਿੱਥੇ ਆਵੇਗਾ ਪਵਿੱਤਰ ਸ਼ਬਦ, ਮੱਥਾ ਟੇਕ ਕੇ ਸਤਿ ਪਰਕਰਮਾ ਗੁਰੂ ਮਹਾਰਾਜ ਜੀ ਨੂੰ ਆਪਣੇ ਸੱਜੇ ਬੰਨੇ ਰੱਖਦਿਆਂ ਹੋਇਆਂ ਪਰਕਰਮਾ ਕਰਨੀਆਂ ਹਨ। ਅਤੇ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ, ਗੁਰੂ ਮਹਾਰਾਜ ਜੀ ਨੂੰ ਪਿੱਠ ਨਹੀਂ ਕਰਨੀ, ਤੁਸੀਂ ਫੋਟੋਆਂ ਲਓ, ਭੱਜਣਾ ਨਹੀਂ ਨੱਠਣਾ ਨਹੀਂ, ਬਸ ਗੁਰੂ ਮਹਾਰਾਜ ਨੇ ਪਿੱਠ ਨਹੀਂ ਕਰਨੀ, ਫੋਟੋ ਲੈ ਲਓ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੁਣ ਗੁਰੂ ਮਹਾਰਾਜ ਜੀ ਦੇ ਪਵਿੱਤਰ ਲਾਵਾਂ ਦਾ ਪਾਠ ਭਾਈ ਸਾਹਿਬ ਜੀ ਕਰਨਗੇ। ਲਾਮ ਦਾ ਭਾਵ ਹੈ ਸਭ ਨਾਲ ਟੁੱਟ ਕੇ ਇੱਕ ਨਾਲ ਜੁੜਨਾ। ਸਾਡੀ ਧੰਨ ਗੁਰੂ ਨਾਨਕ ਸਾਹਿਬ ਜੀ ਤੱਕ ਅਸੀਂ ਜਿੰਨੇ ਬੈਠੇ ਹਾਂ ਇੱਥੇ, ਜੇ ਪਿੱਛੇ ਨਾਮ ਸਾਡਾ ਸਿੰਘ ਲੱਗਦਾ ਹੈ, ਕੌਰ ਲੱਗਦਾ ਹੈ, ਤਾਂ ਜ਼ਰੂਰ ਅਸੀਂ ਸ਼ੁਰੂ ਤੋਂ ਸਾਡੇ ਪੁਰਖੇ ਅਤੇ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਨਿਰਮਲ ਪੰਥ ਬਖਸ਼ਿਆ ਹੈ, ਜਿਸ ਨੂੰ ਨੌ ਪਾਤਸ਼ਾਹ ਜੀ ਨੇ ਇਸ ਨੂੰ ਨਿਰਮਲ ਪੰਥ ਨੂੰ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦਾ ਰੂਪ ਦੇ ਦਿੱਤਾ ਅਤੇ ਸਾਨੂੰ ਗੁਰੂ ਪੰਥ ਦੀ ਮਰਿਆਦਾ, ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਾਨੂੰ ਪੰਥ ਨੇ ਦਿੱਤੀ ਹੈ। ਜਿੱਥੇ ਅਸੀਂ ਬੈਠੇ ਹਾਂ ਜੀ, ਇਹ ਸੰਸਕਾਰ ਹੈ ਆਨੰਦ ਸੰਸਕਾਰ, ਸਾਰੇ ਸ਼ਬਦਾਂ ਦਾ ਵਿਰੋਧੀ ਹੈ, ਦੁੱਖ ਦਾ ਸੁੱਖ ਹੈ, ਰਾਤ ਦਾ ਦਿਨ ਹੈ, ਕੌੜੇ ਦਾ ਮਿੱਠਾ ਹੈ, ਪਰ ਆਨੰਦ ਦਾ ਵਿਰੋਧੀ ਸ਼ਬਦ ਕੋਈ ਨਹੀਂ, ਆਨੰਦ ਸਿਰਫ ਆਨੰਦ ਹੀ ਹੈ। ਜਿੱਥੇ ਬੈਠੇ ਹਾਂ ਅਸੀਂ, ਇਹ ਆਨੰਦ ਸੰਸਕਾਰ ਹੈ, ਇਹ ਸਾਡਾ ਤੀਸਰਾ ਸੰਸਕਾਰ ਹੈ ਜੀ। ਜੋ ਅੰਮ੍ਰਿਤਧਾਰੀ ਸਿੱਖ ਬੈਠੇ ਹੋ, ਜ਼ਰੂਰ ਉਹਨਾਂ ਨੂੰ ਪਤਾ ਹੋਏਗਾ ਸਾਡੇ ਚਾਰ ਸੰਸਕਾਰ ਹਨ। ਪਹਿਲਾ ਜਨਮ ਸੰਸਕਾਰ, ਜਦੋਂ ਬੱਚਾ ਬੱਚੀ ਸਾਡੇ ਘਰ ਗੁਰੂ ਮਹਾਰਾਜ ਦਾਤ ਬਖਸ਼ਿਸ਼ ਕਰਦੇ ਹਨ, ਅਸੀਂ ਗੁਰਦੁਆਰਾ ਸਾਹਿਬ ਜਾ ਕੇ ਜਾਂ ਗ੍ਰੰਥ ਸਿੰਘ ਨੂੰ ਬੁਲਾ ਕੇ ਅੰਮ੍ਰਿਤ ਦਾ ਜਲ ਜਪਜੀ ਸਾਹਿਬ ਦਾ ਪਾਠ ਕਰਕੇ ਛਕਾਉਂਦੇ ਹਾਂ ਅਤੇ ਗੁਰੂ ਮਹਾਰਾਜ ਦੀ ਹੁਕਮ ਲੈ ਕੇ ਨਾਮ ਰੱਖਿਆ ਜਾਂਦਾ ਹੈ ਪਹਿਲੇ ਅੱਖਰ 'ਤੇ, ਉਹ ਹੈ ਜਨਮ ਸੰਸਕਾਰ। ਦੂਸਰਾ ਸੰਸਕਾਰ ਜੀ ਸਾਰੇ ਭੁੱਲ ਗਏ ਹਨ, ਭੁੱਲ ਗਏ ਹਨ, ਸਿਰਫ ਇੱਕ ਪਰਸਨ ਨੇ ਯਾਦ ਰੱਖਿਆ ਹੈ। ਤੀਸਰੇ ਸੰਸਕਾਰ 'ਚ ਅਸੀਂ ਬੈਠੇ ਹਾਂ। ਚੌਥਾ ਸੰਸਕਾਰ ਸਾਡਾ ਆਪੇ ਹੋ ਜਾਣਾ ਹੈ ਇੱਥੋਂ ਦੁਨੀਆਂ 'ਤੇ ਜਾਣ ਦਾ, ਅੰਤਮ ਸੰਸਕਾਰ। ਦੂਸਰਾ ਸੰਸਕਾਰ ਅਗਰ ਆਪ ਜੀ ਨੂੰ ਯਾਦ ਨਹੀਂ ਹੈ ਤਾਂ ਮੇਰੀ ਤਾਂ ਇਹ ਡਿਊਟੀ ਹੈ ਜੀ ਆਪ ਜੀ ਨੂੰ ਯਾਦ ਕਰਾਉਣਾ। ਦੂਸਰਾ ਸੰਸਕਾਰ ਹੁੰਦਾ ਹੈ ਸਾਡੇ 'ਚ ਅੰਮ੍ਰਿਤ ਸੰਸਕਾਰ, ਅੰਮ੍ਰਿਤ ਛਕਣਾ। ਆਨੰਦ ਕਾਲ ਤੋਂ ਪਹਿਲਾਂ ਅੰਮ੍ਰਿਤ ਛਕਣਾ ਸਾਡੇ ਵਿੱਚ ਜ਼ਰੂਰੀ ਸੀ, ਜੋ ਕਿ ਲਗਭਗ ਅਸੀਂ 99% ਭੁੱਲ ਗਏ ਹਾਂ ਕਹਿ ਸਕਦੇ ਹਾਂ। ਅਗਰ ਆਪ ਜੀ ਨੂੰ ਮਾਫ਼ ਕਰ ਦਿਓ, ਮਾਇਆ ਦੇ ਪਿੱਛੇ ਲੱਗ ਕੇ ਗੁਰੂ ਨੂੰ ਭੁੱਲ ਗਏ ਹਾਂ, ਬਾਕੀ ਸੰਸਕਾਰ ਅਸੀਂ ਕਰ ਰਹੇ ਹਾਂ, ਆਨੰਦ ਸੰਸਕਾਰ 'ਚ ਬੈਠੇ ਹਾਂ। ਬੱਚਿਆਂ ਦੀ ਕਲਾਸ ਲੱਗੀ ਹੈ ਲਗਭਗ 2.5 ਘੰਟੇ, ਇਹ ਕੁਝ ਸਮਝਾਇਆ ਜਾਂਦਾ ਹੈ ਜੀ। ਸੋ ਬੱਚਿਆਂ ਨੂੰ ਬੇਨਤੀ ਹੈ ਗੁਰੂ ਵਾਲੇ ਬਣਨਾ, ਐਡੀ ਛੇਤੀ ਮੇਰੇ ਕਹਿਣ 'ਤੇ ਤਾਂ ਨਹੀਂ ਹੋਏਗਾ, ਗੁਰੂ ਮਹਾਰਾਜ ਦੀ ਕਿਰਪਾ ਕਰਨ ਹੋ ਵੀ ਸਕਦਾ ਹੈ। ਅਤੇ ਇਹੀ ਬੇਨਤੀ ਹੈ ਬੱਚਿਆਂ ਨੂੰ, ਜਿੱਥੇ ਵੀ ਤੁਸੀਂ ਆਨੰਦ ਕਾਰਜ ਤੋਂ ਬਾਅਦ ਇੱਕ ਨਵਾਂ ਜੀਵਨ ਸ਼ੁਰੂ ਹੋ ਰਿਹਾ ਤੁਹਾਡਾ, ਤੁਹਾਨੂੰ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਵੇ, ਏਕ ਜੋ ਦੁਈ ਮੂਰਤੀ ਧੰਨ ਫਿਰ ਕਹੀਏ ਸੋਏ, ਇਹ ਹੈ ਪਤੀ ਅਤੇ ਪਤੀ ਦਾ ਡੈਫੀਨੇਸ਼ਨ। ਦੋਵੇਂ ਇਕੱਠੇ ਬਹਿ ਜਾਣ, ਪਤੀ ਪਤਨੀ ਉਹ ਨਹੀਂ ਹਨ, ਉਹਨਾਂ ਦੇ ਅੰਦਰ ਆਤਮੇ ਤੋਂ ਇੱਕ ਤਰ੍ਹਾਂ ਇੱਕ ਕਾਲ ਪੁਰਖ ਨਾਲ ਮਿਲ ਜਾਣ, ਉਹ ਹਨ ਪਤੀ ਪਤਨੀ ਧੰਨ ਅਤੇ ਪੇਰ। ਤੁਸੀਂ ਜ਼ਰੂਰ ਜਿੱਥੇ ਵੀ ਲਾਗੇ ਗੁਰੂ ਘਰ ਹੈ ਸੰਗਤ ਕਰਨੀ ਹੈ, ਕਥਾ ਕੀਰਤਨ ਸਰਵਣ ਕਰਨਾ ਹੈ ਜਾ ਕੇ, ਗੁਰੂ ਮਹਾਰਾਜ ਤੋਂ ਬਗੈਰ ਹੋਰ ਕਿਸੇ ਅੱਗੇ ਨਹੀਂ ਮੰਗਣਾ, ਅਤੇ ਗੁਰੂ ਘਰ ਵਿਖੇ ਸਿਮਰਨ ਕਰੋਗੇ, ਕਥਾ ਕੀਰਤਨ ਸਰਵਣ ਕਰੋਗੇ, ਭਾਂਡੇ ਮਾਂਜੋਗੇ,
ਤਾਂ ਜ਼ਰੂਰ ਗੁਰੂ ਵਾਲੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਤੁਹਾਨੂੰ ਅੰਮ੍ਰਿਤ ਦੀ ਦਾਤ ਬਖਸ਼ਣਗੇ। ਆਓ ਜੀ, ਇਤਨੀ ਹੀ ਬੇਨਤੀ ਪ੍ਰਵਾਨ ਕਰਨੀ ਜੀ। ਭਾਈ ਸਾਹਿਬ ਜੀ ਪਾਠ ਕਰਨਗੇ ਅਤੇ ਦਾਸ ਜਥਾ ਕੀਰਤਨ ਰੂਪ ਲਾਵਾਂ ਦਾ ਗਾਇਨ ਕਰੇਗਾ। ਆਪ ਜੀ ਨੇ ਦੋਨਾਂ ਨੇ ਫਿਰ ਬੇਨਤੀ ਕਰਾਂ, ਮੱਥਾ ਟੇਕ ਕੇ ਪਰਿਕਰਮਾ ਕਰਨੀਆਂ ਸ਼ੁਰੂ ਕਰਨੀਆਂ ਹਨ, ਫਿਰ ਮੱਥਾ ਟੇਕ ਕੇ ਖੜ੍ਹੇ ਹੋ ਜਾਣਾ ਹੈ। ਜਦੋਂ ਅਖੀਰਲੀ ਲਾਮ ਆਏਗੀ ਫਿਰ ਅਖੀਰ 'ਤੇ ਤੁਸੀਂ ਮੱਥਾ ਟੇਕ ਕੇ ਬਹਿ ਜਾਣਾ ਹੈ। ਬਾਕੀ ਸਾਰੀਆਂ ਲਾਵਾਂ ਆਪ ਜੀ ਨੇ ਖੜ੍ਹੇ ਹੋ ਕੇ ਸੁਣਨੀਆਂ ਹਨ। ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਹੈ, ਇਹ ਵਧੀਆ ਗੱਲ ਹੈ। ਸਾਡੇ ਗੁਰੂ ਘਰ ਵਿਖੇ ਹੁਣ ਇਹ ਦੱਸਣਾ ਸ਼ੁਰੂ ਕਰਤਾ ਹੈ, ਕਿਉਂਕਿ ਇਹ ਲਾਵਾਂ ਦਾ ਸੰਬੰਧ ਸਾਡੇ ਕਿਸੇ ਨਾਲ ਨਹੀਂ ਹੈ। ਇਹਨਾਂ ਲਾਵਾਂ ਦਾ ਜੋ ਭਾਵ ਹੈ, ਜੋ ਲਾਵਾਂ ਦਾ ਉਪਦੇਸ਼ ਹੈ, ਇਹਨਾਂ ਦੋਨਾਂ ਬੱਚਿਆਂ ਵਾਸਤੇ ਹੈ। ਜੇ ਇਹ ਬੱਚੇ ਇਹ ਲਾਵਾਂ ਨੂੰ ਆਪਣੇ ਫੋਨ ਦੇ ਉੱਤੇ ਕੱਢ ਲੈਣ, ਉੱਤੇ ਅਰਥ ਵੀ ਲੱਭ ਲੈਣ, ਪੜ੍ਹਨ ਨੂੰ ਸਮਝਣ ਅਤੇ ਦੋ ਜੋ ਹੁਕਮਨਾਮੇ ਆਏ ਹਨ ਉਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ, ਤਾਂ ਬੜੀ ਕਿਰਪਾ ਹੋਵੇਗੀ। ਆਓ ਜੀ, ਭਾਈ ਸਾਹਿਬ ਪਾਸੋਂ ਲਾਵਾਂ ਸਰਵਣ ਕਰੀਏ। ਬਾਕੀ ਸੰਗਤ ਨੇ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਦਾ ਪਿਆਰ ਸਤਿਕਾਰ ਕਾਇਮ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰਮ ਦ੍ਰਿੜ ਹੋ ਹਰ ਨਾਮ ਧਿਆਵ ਹੋ ਸਿਮਰਤ ਨਾਮ ਦ੍ਰਿੜਾਇਆ।

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਵੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਤਨ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਸਾਹਿਬਾਨ ਜੀ ਦੇ

ਜੀ ਦੀ ਅਪਾਰ ਮਿਹਰਾਮਤ ਹੋਈ। ਆਪ ਜੀ ਦੀ ਬਖਸ਼ਿਸ਼ ਸਦਕਾ ਕਾਕਾ ਸਾਜਨ ਸਿੰਘ ਸਹੋਤਾ, ਸਪੁੱਤਰ ਸਰਦਾਰ ਜਗਦੀਸ਼ ਸਿੰਘ ਸਹੋਤਾ, ਸਰਦਾਰਨੀ ਅਮਰਜੀਤ ਕੌਰ ਸਹੋਤਾ, ਬੱਚੀ ਜਸਮੀਨ ਕੌਰ ਵਿਰਕ, ਸਪੁੱਤਰੀ ਸਰਦਾਰ ਦਿਲਬਾਗ ਸਿੰਘ ਵਿਰਕ, ਸਰਦਾਰਨੀ ਪਰਮਜੀਤ ਕੌਰ ਵਿਰਕ, ਸੁਭਾਗ ਜੋੜੀ ਦਾ ਆਨੰਦ ਕਾਰਜ ਗੁਰਮਰਿਆਦਾ ਅਨੁਸਾਰ ਆਪ ਜੀ ਦੀ ਆਗਿਆ ਲੈ ਕੇ ਪ੍ਰਾਰੰਭ ਕੀਤਾ ਗਿਆ ਸੀ। ਆਪ ਜੀ ਦੀ ਅਪਾਰ ਮਿਹਰਾਮਤ ਹੋਈ ਹੈ। ਬਖਸ਼ ਸਦਕਾ ਆਨੰਦ ਕਾਰਜ ਮਰਿਆਦਾ ਨਿਰਵਿਘਨ ਸਮਾਪਤ ਹੋਈ ਹੈ। ਆਪ ਜੀ ਨੇ ਕਿਰਪਾ ਕਰਨੀ ਦੋਹਾਂ ਬੱਚਿਆਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਦੋਹਾਂ ਪਰਿਵਾਰਾਂ ਵਿੱਚ ਪਰਸਪਰ ਪਿਆਰ, ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ, ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਚਾਅ ਬਖਸ਼ਿਸ਼ ਕਰਨਾ, ਸੁਭਾਗ ਜੋੜੀ ਨੂੰ ਗ੍ਰਿਸਥ ਆਸ਼ਰਮ ਵਿੱਚ ਸਤਿਗੁਰੂ ਜੀਓ ਅੰਗ ਸੰਗ ਸਹਾਈ ਹੋ ਕੇ ਹਰ ਪ੍ਰਕਾਰ ਸਹਾਇਤਾ ਕਰਨੀ, ਗੁਰਮਤ ਦੀ ਦਾਤ ਬਖਸ਼ਿਸ਼ ਕਰਨੀ, ਦੋਹਾਂ ਹੀ ਸਹੋਤਾ ਪਰਿਵਾਰ ਅਤੇ ਵਿਰਕ ਪਰਿਵਾਰ ਵੱਲੋਂ

ਪੜਦੇ ਕੱਜਨੇ ਪਰਿਵਾਰਾਂ ਵੱਲੋਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਚਾਮ੍ਰਿਤ ਕੜਾਹ ਦੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਬੈਠ ਜਾਓ। ਸਤਨਾਮ ਧੰਨ ਵਾਹਿਗੁਰੂ ਜੀ। ਸਤਨਾਮ

ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ।

हसंदिया खिलंदिया पैनंदिया खावंदिया विचे होवे मुकत

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੋ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਹੋਤਾ ਪਰਿਵਾਰ ਅਤੇ ਵਿਰਕ ਪਰਿਵਾਰ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਦੋਹਾਂ ਪਰਿਵਾਰਾਂ ਨੂੰ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਸੋ ਸਭ ਤੋਂ ਪਹਿਲਾਂ ਗੁਰੂ ਘਰ ਵੱਲੋਂ ਬੱਚਿਆਂ ਨੂੰ ਸਿਰੋ ਪਾਓ ਦੀ ਬਖਸ਼ਿਸ਼ ਕੀਤੀ ਜਾਏਗੀ। ਉਸ ਤੋਂ ਉਪਰੰਤ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਵੀਰ ਜਗਤਾਰ ਸਿੰਘ ਜੀ ਗਿੱਲ ਲੜਕੇ ਦੇ ਨਾਨਕਾ ਪਰਿਵਾਰ ਵੱਲੋਂ। ਸੋ ਬੱਚਿਆਂ ਨੂੰ ਬੇਨਤੀ ਹੈ ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸੀਸ ਸਿਰੋ ਪਾਓ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟ ਧੰਨਵਾਦ ਪਰਵਰਦਗਾਰ ਪਰਮਾਤਮਾ ਦਾ, ਜਿਨ੍ਹਾਂ ਨੇ ਆਪ ਹਾਜ਼ਰ ਨਾਜ਼ਰ ਹੋ ਕੇ ਇਸ ਕਾਰਜ ਨੂੰ ਆਨੰਦ ਕਾਰਜ ਬਣਾਇਆ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਹਨੋਰਾਰਾ, ਜਿਨ੍ਹਾਂ ਦਾ ਗੁਰਮਰਜ਼ਾਦਾ ਅਨੁਸਾਰ ਇਸ ਕਾਰਜ ਨੂੰ ਸੰਪੂਰਨ ਕੀਤਾ। ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਰੋਤਾ ਪਰਿਵਾਰ, ਵਿਰਕ ਪਰਿਵਾਰ, ਦੋਨੋਂ ਪਰਿਵਾਰ ਬਹੁਤ ਕਰਮਾਂ ਵਾਲੇ ਪਰਿਵਾਰ ਹੈ, ਜਿਨ੍ਹਾਂ ਦੇ ਬੱਚੇ ਆਪਣੇ ਮਾਤਾ ਪਿਤਾ ਦੀ ਸਹਿਮਤੀ ਦੇ ਨਾਲ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਕਰਾਉਂਦੇ ਹੈ, ਉਹ ਪਰਿਵਾਰ ਕਰਮਾਂ ਵਾਲੇ ਹੁੰਦੇ ਹੈ। ਸੋ ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਆਨੰਦ ਕਾਰਜ ਦੀ ਰਸਮ 1587 ਈਸਵੀ ਤੋਂ ਸ਼ੁਰੂ ਹੋਈ। ਪਹਿਲੀ ਸੁਭਾਗੀ ਜੋੜੀ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਸਨ, ਬਾਬਾ ਬੁੱਢਾ ਜੀ ਉਸ ਮੌਕੇ ਹੈੱਡ ਗ੍ਰੰਥੀ ਸਨ। ਉਸ ਭਾਗੀ ਜੋੜੀ ਤੋਂ ਆਨੰਦ ਕਾਰਜ ਦੀ ਰਸਮ ਸ਼ੁਰੂ ਹੋਈ। ਸਮੇਂ ਸਮੇਂ ਨਾਲ ਬਦਲਦੀ ਰਹੀ ਹੈ, ਲਾਵਾਂ ਇਹੀ ਹੁੰਦੀਆਂ ਸੀ, ਪਾਠ ਵੀ ਸਾਰਾ ਇਹੀ ਸੀ। ਪਹਿਲੀਆਂ ਦੇ ਵਿੱਚ ਪ੍ਰਕਰਮਾਂ ਨਹੀਂ ਕੀਤੀਆਂ ਜਾਂਦੀਆਂ ਸੀ। ਮੇਰੀ ਮੈਰਿਜ 1975 ਹੋਈ ਸੀ, ਸਾਡੀਆਂ ਬੇਟੀਆਂ ਦੀਆਂ ਹੀ ਲਾਵਾਂ ਹੋਈਆਂ ਸੀ, ਫਿਰ ਪ੍ਰਕਰਮਾਂ ਸ਼ੁਰੂ ਹੋਈਆਂ। ਪ੍ਰਕਰਮਾਂ ਤੋਂ ਬਾਅਦ ਬੈਠ ਕੇ ਪ੍ਰਕਰਮਾਂ, ਅੱਜ ਕੱਲ੍ਹ ਬੱਚਿਆਂ ਨੂੰ ਖੜ ਕੇ ਮਤਲਬ ਜੋ ਲਾਵਾਂ ਪੜ੍ਹੀਆਂ ਜਾਂਦੀਆਂ, ਜਿਸ ਤਰ੍ਹਾਂ ਸਿੱਖ ਸਕਾਲਰਸ ਆਪਣੀ ਖੋਜ ਕਰਦੇ ਜਾਂ ਆਪਣੀਆਂ ਗੁਰਦੁਆਰਾ ਕਮੇਟੀਆਂ ਚਾਹੁੰਦੀਆਂ, ਉਸ ਹਿਸਾਬ ਨਾਲ ਇਹ ਪ੍ਰੋਗਰਾਮ ਚੱਲ ਰਹੇ ਹੈ। ਜੋ ਵੀ ਮਰਜ਼ਾਦਾ ਚੱਲ ਰਹੀ ਹੈ, ਬਿਲਕੁਲ ਗੁਰੂ ਅਨੁਕੂਲ ਹੀ ਚੱਲ ਰਹੀ ਹੈ। ਵਿਰਕ ਪਰਿਵਾਰ ਬੇਰੀਏ ਦਾ ਬਹੁਤ ਹੀ ਵਧੀਆ ਪਰਿਵਾਰ, ਇੱਕ ਜਾਣਿਆ ਬਣਿਆ ਪਰਿਵਾਰ, ਵੈਲ ਨੋਨ ਫੈਮਿਲੀ। ਔਰ ਅਸੀਂ ਇੱਥੇ ਲੋਕਲ, ਮੈਂ ਇੱਥੇ ਫ੍ਰੀ ਮਾਊਂਟ ਤੋਂ ਹੀ ਹਾਂ, ਅਸੀਂ ਮਿਲਦੇ ਰਹੇ। ਬੇਟੀ ਦੇ ਮਾਮਾ ਜੀ ਸਾਡੇ ਦੋਸਤ, ਅਸੀਂ ਗੁਰੂ ਘਰ ਇੱਥੇ ਇਕੱਠੇ ਹੀ ਹੁੰਦੇ ਰਹਿੰਦੇ ਹਾਂ, ਸਾਰੇ ਪਰਿਵਾਰਾਂ ਨੂੰ ਜਾਣਦੇ, ਪਰਸਨ ਜੋ ਉੱਥੇ ਦੇ ਮਿਲਦੇ ਆ ਰਹੇ ਹਾਂ। ਬਹੁਤ ਹੀ ਵਧੀਆ ਫੈਮਿਲੀ ਹੈ। ਅਤੇ ਜਿਹੜਾ ਬੇਟੇ ਵਾਲਾ ਪਰਿਵਾਰ ਹੈ, ਕੈਨੇਡਾ ਤੋਂ ਆਏ ਹੈ, ਇਹਦੇ ਸਾਡੇ ਪਿੰਡ ਬੇਟੇ ਦੇ ਨਾਨਕੇ ਹੈ, ਜ਼ਿਲ੍ਹਾ ਮੋਗਾ ਦੇ ਵਿੱਚ, ਪਿੰਡ ਪੁਰਾਣੇ ਵਾਲਾ, ਛੋਟਾ ਜਿਹਾ ਪਿੰਡ ਹੈ। ਅਤੇ ਭੈਣ ਅਮਰਜੀਤ ਅਤੇ ਮੇਰੀ ਸਿਸਟਰ ਅੱਜ ਇੱਥੇ ਅਸੀਂ ਸਾਰੇ ਹਾਜ਼ਰ ਹਾਂ ਇਸ ਪ੍ਰੋਗਰਾਮ ਦੇ ਵਿੱਚ। ਇਹ ਇਕੱਠੀਆਂ ਪੜ੍ਹੀਆਂ, ਮੈਥੋਂ ਕਾਫ਼ੀ ਛੋਟੀਆਂ ਹੈ, ਅਤੇ ਇਹ ਸਾਡਾ ਪਰਿਵਾਰ ਨਾਲ ਬਹੁਤ ਹੀ ਵਧੀਆ ਲਿੰਕ ਸੀ। ਸਾਡੇ ਬਾਬਾ ਜੀ, ਇਹਦੇ ਬੇਟੇ ਦੇ ਨਾਨਾ ਜੀ ਆਰਮੀ ਦੇ ਵਿੱਚ ਬਹੁਤ ਹੀ ਵੱਡੇ ਔਫੀਸਰ ਸੀਗੇ, ਬਹੁਤ ਵਧੀਆ ਪਰਸਨੈਲਿਟੀ, 6'2-3" ਕੱਦ ਸੀ ਉਹਨਾਂ ਦਾ। ਆਰਮੀ ਦੇ ਵਿੱਚ ਬਹੁਤ ਉੱਚੇ ਅਹੁਦੇ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਵਿੱਚ ਪੋਸਟ ਆਫਿਸ ਦੇ ਵਿੱਚ ਜੋਬ ਮਿਲੀ, ਉੱਥੇ ਕਰਦੇ ਰਹੇ। ਅਤੇ ਪਿੰਡ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਕੋਠੀਆਂ ਨਹੀਂ ਹੁੰਦੀਆਂ ਸੀ, ਇੱਕ ਵੱਡੀ ਸਾਰੀ ਹਵੇਲੀ ਟਾਈਪ ਪਿੰਡ ਦੇ ਵਿੱਚ ਜਗ੍ਹਾ ਸੀ, ਘਰ ਸੀ। ਅਸੀਂ ਕਹਿਣਾ ਪਤਾ ਨਹੀਂ ਕਿਹਦਾ ਘਰ ਹੈ, ਕਿਤੇ ਕਦੇ ਕੋਈ ਆਉਂਦਾ ਸੀ, ਸਫਾਈ ਕਰਾ ਕੇ ਚਲੇ ਜਾਂਦੇ ਸੀ। ਬਾਅਦ ਦੇ ਵਿੱਚ ਬਾਬਾ ਜੀ ਰਿਟਾਇਰਮੈਂਟ ਹੋ ਕੇ ਲੈ ਕੇ ਫਿਰ ਪਿੰਡ ਆ ਕੇ ਰਹਿਣ ਲੱਗੇ। ਅਤੇ ਮੈਨੂੰ ਯਾਦ ਆ, ਉਦੋਂ ਪਿੰਡਾਂ 'ਚ ਇਕੱਲੇ ਰੇਡੀਓ ਹੀ ਹੁੰਦੇ ਸੀ, ਅਸੀਂ ਇਹਨਾਂ ਦੇ ਘਰ ਰੇਡੀਓ ਸੁਣਨ ਜਾਂਦੇ ਹੁੰਦੇ ਸੀ। ਸਾਰੇ ਪਿੰਡ 'ਚ ਕਿਸੇ ਦਾ ਰੇਡੀਓ ਨਹੀਂ ਸੀਗਾ, ਅਤੇ ਡਾਇਨਿੰਗ ਟੇਬਲ ਅਸੀਂ ਪਹਿਲੀ ਵਾਰ ਦੇਖਿਆ ਸੀ, ਅਸੀਂ ਤਾਂ ਮੰਜਿਆਂ 'ਤੇ ਬੈਠ ਕੇ ਰੋਟੀ ਖਾਣ ਵਾਲੇ ਸੀਗੇ। ਸੋ ਉੱਧਰੋਂ ਬਾਬਾ ਜੀ ਨਾਲ ਲੈ ਕੇ ਆਏ ਸੀ। ਇੱਕ ਬਹੁਤ ਹੀ ਵਧੀਆ ਸਾਡੀ ਫੈਮਿਲੀ ਹੈ, ਦੋਨੋਂ ਹੀ ਫੈਮਿਲੀਆਂ ਬਹੁਤ ਧੰਨਤਾ ਦੇ ਯੋਗ ਹੈ। ਪਰਮਾਤਮਾ ਦੋਨਾਂ ਫੈਮਿਲੀਆਂ ਦੇ ਸਿਰ 'ਤੇ ਮੇਰਾ ਭਰੇ ਹੱਥ ਰਵੇ, ਬਾਣਾਵੇ, ਬੱਚਿਆਂ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿਲਣ, ਜੋ ਵੀ ਚਾਹੁਣ ਪਰਮਾਤਮਾ ਇਹਨਾਂ ਦੀ ਝੋਲੀ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਲਈ ਮੇਰੇ ਹੀ ਪਿੰਡ ਤੋਂ ਮੇਰੇ ਛੋਟੇ ਵੀਰ ਅਮਰਜੀਤ ਸਿੰਘ, ਬੜਾ ਟਾਈਮ ਨਹੀਂ ਲੈਂਦੇ, 2 ਮਿੰਟ ਹੋਰ ਆ ਤੁਹਾਡੇ ਲਈ, ਉਹ ਬੋਲਣਗੇ। ਹਾਂਜੀ,
1: ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਤਿੰਨਾਂ ਦੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਕਰੀਏ ਰਸਨਾ ਪਵਿੱਤਰ, ਲਵਾਈਏ ਮਨਾਂ ਦੀ ਹਾਜ਼ਰੀ, ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਨਾਂ ਪਰਿਵਾਰਾਂ ਨੂੰ ਦਾਸ ਵੱਲੀਓਂ, ਸੋਤਾ ਪਰਿਵਾਰ ਅਤੇ ਵਿਰਕ ਪਰਿਵਾਰ ਨੂੰ, ਜੋ ਬੱਚੇ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪਾਂ ਸਾਰੇ ਸ਼ਾਮਿਲ ਹੋਏ ਹਾਂ, ਲੱਖ ਲੱਖ ਵਧਾਈਆਂ ਸਾਰਿਆਂ ਸੰਗਤ ਵੱਲੋਂ, ਰਿਸ਼ਤੇਦਾਰਾਂ ਵੱਲੋਂ, ਜੋ ਆਪਾਂ ਇਸ ਖੁਸ਼ੀ ਕੜੀ ਵਿੱਚ ਸ਼ਰੀਕ ਹੋਏ ਹਾਂ ਸਾਰੇ। ਇਹਦੇ ਵਿੱਚ ਆਪਾਂ ਹੁਣ ਬੱਚੇ ਬੱਚੀ ਦਾ ਆਨੰਦ ਕਾਰਜ ਹੋਇਆ ਹੈ, ਆਪਾਂ ਸਾਰੇ ਇਹਦੇ ਵਿੱਚ ਸ਼ਾਮਿਲ ਹੋਏ ਹਾਂ। ਸਾਰਿਆਂ ਨੇ ਆਪਾਂ ਬੱਚੇ ਬੱਚੀ ਨੂੰ ਦਾਨ ਕਰਨਾ, ਜੋ ਸਤਿਗੁਰੂ ਗੁਰਬਾਣੀ ਸਮਝਾਉਂਦੇ ਆਪਾਂ ਨੂੰ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਇਹ ਜਿਹੜਾ ਵਾਹਿਗੁਰੂ ਗੁਰਮੰਤਰ ਆਪ ਜਾਪ, ਇਹਨੂੰ ਸੁਣ ਅਤੇ ਇਹਨੂੰ ਦਾਨ ਵੀ ਕਰ ਅੱਗੇ। ਆਪਾਂ ਸਾਰੇ ਜਿੰਨੇ ਸ਼ਰੀਕ ਹੋਏ ਹਾਂ ਖੁਸ਼ੀ ਦੇ ਵਿੱਚ, ਸਮੇਂ ਵਿੱਚ ਸਾਰਿਆਂ ਨੇ ਆਪਾਂ ਵਾਹਿਗੁਰੂ ਮੰਤਰ ਜਪ ਕੇ ਇਹਨਾਂ ਦੀ ਝੋਲੀ ਪਾਉਣਾ, ਤਾਂ ਕਿ ਸੱਚੇ ਪਾਤਸ਼ਾਹ ਨੂੰ ਆਉਣ ਵਾਲੇ ਸਮੇਂ ਵਿੱਚ ਖੁਸ਼ੀਆਂ ਖੇੜੇ ਬਖਸ਼ੇ। ਦੂਸਰਾ, ਆਪਾਂ ਨੂੰ ਗੁਰਬਾਣੀ ਸਮਝਾਇਆ ਹੈ ਕਿ ਬੱਚੇ ਬੱਚੇ ਨੇ ਅੱਜ ਗ੍ਰਸਥ ਵਿੱਚ ਪ੍ਰਵੇਸ਼ ਹੋਣਾ, ਜ਼ਿੰਮੇਵਾਰੀਆਂ ਵਧਣੀਆਂ ਹੈ, ਸੌਖਾ ਤਰੀਕਾ ਦੱਸਿਆ ਕਿਸ ਤਰ੍ਹਾਂ ਆਪਾਂ ਇੱਕ ਦੂਜੇ ਦੇ ਮਨ ਨੂੰ ਜਿੱਤਣਾ, ਸਗੋਂ ਸਮਝਾ ਗੁਰਬਾਣੀ ਸਮਝਾਉਂਦੇ ਆਪਾਂ ਨੂੰ ਕਿਵੇਂ ਆਪਾਂ ਖੁਸ਼ ਰਹਿਣਾ ਇਹ ਜ਼ਿੰਦਗੀ ਵਿੱਚ, ਉਹ ਗੁਰਬਾਣੀ ਸਮਝਾਇਆ ਆਪਾਂ ਨੂੰ ਬਾਬੇ ਫਰੀਦ ਨੇ, ਕਵਨ ਸਵੱਖਰ ਕਵਨ ਗੁਣ ਕਵਨ ਸੁਮਨੀਆ ਮੰਤ ਕੌਣ ਸਵੇਸੋ ਹੋ ਕਦੀ ਜਿੱਤ ਵਾਸਾ ਵੀ ਕੰਤ, ਆਂਦੇ ਨਿਮਨ ਸਵੱਖਰ ਖਮਣ ਗੁਣ ਜਿਹਾ ਬਣੀਆ ਮੰਤ ਇਹ ਤਰ੍ਹਾਂ ਭੈਣੇ ਵੇਸਟਾ ਤਾਂ ਵਾਸਾ ਵੀ ਕੰਤ। ਆਪਣੇ ਆਪ ਨੂੰ ਨੀਵਾਂ ਸਮਝਣਾ, ਕਿਸੇ ਨੇ ਉੱਚਾ ਬੋਲ ਬੋਲਿਆ ਉਹਨੂੰ ਸਹਿਣ ਕਰ ਲੈਣਾ ਅਤੇ ਸਾਰੀ ਉਮਰ ਮਿੱਠੇ ਬੋਲ ਬੋਲਣੇ, ਇਹ ਆ ਤਰੀਕਾ ਦੱਸਿਆ ਪਤੀ ਨੂੰ ਵਸ ਕਰਨ ਦਾ, ਪਤਨੀ ਨੂੰ ਵਸ ਕਰਨ ਦਾ, ਬੱਚੇ ਬੱਚੇ ਨੇ ਆਪਸ ਕਿਵੇਂ ਪਿਆਰ ਨਾਲ ਰਹਿਣਾ। ਅਤੇ ਆਪਾਂ ਵੀ ਜਦੋਂ ਇਹ ਸਾਰਾ ਗੁਰਬਾਣੀ ਸਮਝਾਇਆ ਆਪਾਂ ਨੂੰ, ਆਪਾਂ ਸਾਰਿਆਂ ਨੂੰ ਹੁਣ ਇੱਕ ਮਿੰਟ ਸਿਮਰਨ ਕਰਨਾ ਹੈ। ਇਹ ਸਿਮਰਨ ਦਾ ਫਲ ਬੱਚੇ ਬੱਚੇ ਨੂੰ ਪ੍ਰਾਪਤ ਹੋਵੇ ਤਾਂ ਕਿ ਇਹਨਾਂ ਦਾ ਆਉਣ ਵਾਲਾ ਸਮਾਂ ਇਹ ਜੋ ਸਿਮਰਨ ਕਰਨਾ ਇਹਦੇ ਝੋਲੀ ਪਰਮਾਤਮਾ ਖੁਸ਼ੀਆਂ ਖੇੜੇ ਬਖਸ਼ੇ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੌਕਰ ਦਾਨ, ਜਿਹੜਾ ਇਹ ਦਾਨ ਕਰਦਾ ਜਪਦਾ ਅਤੇ ਜਪਾਉਂਦਾ ਸਭ ਤੋਂ ਉੱਚਾ ਦਾਨ ਇਹ ਹੈ। ਅਤੇ ਸਾਰਿਆਂ ਨੇ ਕਿਰਪਾ ਕਰਨੀ, ਆਪਾਂ ਸਾਰੇ ਕੋਈ ਰਸਨਾ ਵਾਂਝੀ ਨਾ ਰਵੇ, ਸਾਰਿਆਂ ਨੇ ਉੱਚੀ ਬੋਲ ਕੇ ਸਿਮਰਨ ਕਰਨਾ ਕਰੋ ਕਿਰਪਾ ਸਾਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਇਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਆਪਾਂ ਸਿਮਰਨ ਕਰਦਿਆਂ ਵਿਚਾਰਾਂ ਕਰਦਿਆਂ ਦਾਸ ਤੋਂ ਬੜੀਆਂ ਗਲਤੀਆਂ ਭੁੱਲ ਹੋ ਜਾਂਦੀਆਂ। ਸੰਗਤ ਗੁਰੂ ਬਖਸ਼ ਯੋਗ ਹੈ, ਬਖਸ਼ ਦੇਣਾ ਜੀ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਮੁਖ ਅੰਧਨ ਸ਼ਬਦ ਰਤਾ ਗੁਰਮੁਖ ਜੁਗਚਾਰੇ ਹਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦ ਬਲ ਤਰਾਉਣਿਆ ਬਾਜ ਗੁਰੂ ਹੈ ਅੰਧਨ ਦਾਰਾ ਜਮਕਾਲ ਗੰਢੇ ਗਰੇ ਉਗਾਰਾ ਅੰਧਨ ਰੋਗੀ ਬੇਟਾ ਗਿੜੇ ਬੇਟਾ ਮੈਂ ਦੁੱਖ ਪਾਉਣਿਆ ਗੁਰਮੁਖ ਆਪੇ ਕਰੇ ਗਰਾਏ ਗੁਰਮੁਖ ਹਿਰਦੇ ਵਟਾਇਆ ਪਾਏ ਨਾਨਕ ਨਾਮ ਲੈਡਿਆਈ ਬੁਰੇ ਗੁਰਦੇ ਪਾਵਣਿਆ ਮਾਜ ਮਲਾ ਤੀਜਾ ਏਕਾ

तू आपे नदरी जगत परोवै, तू आपे दुख सुख दे वे करता, गुरमुख हर देखा मनिया, आपे करता करे कराई, आपे शब्द गुरु मन बसाई, शब्दे उपजे अमृत बाणी, गुरमुख आख सुना मनिया, आपे करता आपे भुगता, बंधन तोड़े सदा है मुक्ता, सदा मुक्त आपे है सच्चा, आपे अलख लखावणिया, आपे माया आपे साया, आपे मूह सब जगते उपाया, आपे गुणदाता गुण गावे, आपे आख सुनावणिया, आपे करे कराए आपे, आपे उतापे आपे, तुझते बाहर कछु ना होवे, तू आपे कारे लावणिया, आपे मारे आप जवाए, आपे मेले मेल मलाए, सेवा ते सदा सुख पाया, गुरमुख सहज समावणिया, आपे उच्चा उच्चो होए, जिसे आप विखाले सो वेखे कोई, नानक नाम बसे कट अंतरे, आपे वेख बखालणिया, माज महला तीजा, मेरा प्रभ भरपूर हा सब थाई, गुर प्रसादी कर मैं आपाई, सदा सरे भी सदा मन त्याई, गुरमुख सच समावणिया, हौ वारी जियो वारी, जग जीवन मन बसावणिया, हर जग जीवन निरपउ दाता, गुरमत सहज समावणिया, रहो कर मैं तरती तौल पताला, कर ही महे प्रीतम सदा है बाला, सदा नंद रहे सुखदाता, गुरमत सहज समावणिया, काया अंदर हमे मेरा, जम्मन मरना चुके फेरा, गुरमुख होवै सो हमे मारे, सचो सच ते आवणिया, काया अंदर पाप पुण दुई पाई, दुही मिलकै सिष्ट उपाई, देवे मार जाए इकत कर आवी, गुरमत सहज समावणिया, कर ही मैं दूजे पाए अनेरा, चानन होवे छोड़े हों मैं मेरा, प्रगट शब्द सदा है सुखदाता, अंदन नाम ते आवणिया, अंतर ज्योत प्रगट पसारा, गुरसाखी मिटिया अंधियारा, कमल विगास सदा सुख पाया, ज्योति ज्योत मलावणिया, अंदर मैल रतनी परे भंडारा, गुरमुख पाए नाम अपारा, गुरमुख बन जे सदा वपारी, लाहा नाम सद पावणिया, आपे वत रखे आपे दे, गुरमुख बन जे केई के, नानक जिस नदर करे सुपाई, कर कृपा मन बसावणिया, माज महला तीजा, आपे हरे आपे मेले सेव कराए, गुर का शब्द पौ दूजा जाए, हर निर्मल सदा गुण दाता, हर गुण मैं आप समावणिया, औ वारी जी वारी, साचे सच्चा हिरदे बसावणिया, सच्चा नाम सदा है निर्मल, गुर शब्दी मन बसावणिया, रहो आपे गुरदाता कर्म बदाता, सेवक सेवे गुरमुख हर जाता, अमृत नाम सदा जन सूहे, गुरमति हर रस पावणिया, इस गुफा मैं एक थान सुहाया, पूरे गुर हमे परम चकाया, अंदन नाम सलाहन रंग राती, गुर कृपा ते पावणिया, गुर कै शब्द एक गुफा विचारी, नाम निरंजन अंतर वसे मरारी, हर गुण गावी शब्द सहाय, मिल प्रीतम सुख पावणिया, जम जगाती दूजे पाए कर लाए, नाम पूले दे सजाए, कड़ी मौत का लेखा लेवे, रतियो मासा तोल कडावणिया, पई अड़े फिर चेते नाही, दूजे मुठी रोवे ताही, खड़ी कवाले क्रूप कलखनी, सुपने फिर नहीं पावणिया, पई अड़े फिर मन बसाया,
ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰੱਖਿਆ ਕੰਠਲਾਈ ਸਭ ਦੇ ਪਿਰ ਰਾਵੇ ਸੇਜ ਸਹਾਵਣਿਆ ਆਪੇ ਦੇਵੇ ਸਤ ਬਲਾਏ ਆਪਣਾ ਨਾਹੋ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਆਨੰਦ ਸਦਾ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰੂ ਸੇਵੇ ਕਰ ਮਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੀ ਹਰਸ ਮਨ ਤ੍ਰਿਪਤਾਵਣਿਆ ਹਉ ਵਾਰੀ ਜਿਉ ਵਾਰੀ ਪ੍ਰਭੂ ਜੇ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸੁਹਾਲੇ ਗੁਰਮੁਖ ਪੜੇ ਹਰ ਨਾਮ ਸਲਾਹੀ ਦਰ ਸਾਚੇ ਸੋਭਾ ਪਾਵਣਿਆ ਰਹੋ ਅਲਖਾ ਪਿਓ ਹਰੇ ਰਿਹਾ ਸਮਾਈ ਉਪਾਏ ਨਾ ਕੀਤੀ ਪਾਇਆ ਜਾਈ ਕਿਰਪਾ ਕਰੇ ਤਾਂ ਸਤਿਗੁਰ ਪੇਟੇ ਨਦਰੇ ਮੇਲ ਮਿਲਾਵਣਿਆ ਦੂਜੇ ਪਏ ਪੜੇ ਨਹੀਂ ਪੂਜੈ ਤਿਰਪਤ ਮਾਇਆ ਕਾਰਨ ਲੂਜੇ ਬੰਧਨ ਤਿਰਪਤ ਬੰਧਨ ਟੂਟੇ ਗੁਰ ਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨਾ ਆਵੈ ਦੁਵਿਧਾ ਲਾਗੇ ਦਰਦ ਸਤਾਵੀ ਬਿਕਾ ਕੀੜਾ ਬਿਖਮੈ ਰਾਤਾ ਬਿਖਹੀ ਮਹੇ ਪਚਾਵਣਿਆ ਹਉ ਹੋ ਕਰੇ ਤਾਂ ਆਪ ਜਨਾਏ ਬਹੁ ਕਰਮ ਕਰੇ ਕਿਸ ਥਾਏ ਨਾ ਪਾਏ ਤੁਜਤੇ ਬਾਹਰ ਕਿਸੇ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ ਉਪਜੈ ਪਚੇ ਹਰ ਬੂਜੇ ਨਾਹੀ ਆਂਦਨ ਦੂਜੇ ਪਾਏ ਪਰਾਹੀ ਮਨਮੁਖ ਜਨਮ ਗਿਆ ਹੈ ਦਿਰਥਾ ਅੰਤ ਗਿਆ ਪਛਤਾਵਣਿਆ ਫਿਰ ਪਰਦੇਸ ਸ਼ਿੰਗਾਰ ਬਣਾਏ ਮਨਮੁਖਿਆਂ ਦੇ ਆਸੇ ਬਿਰ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਟੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨ ਵਿਰਲੇ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਆਂਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਾਮਾ ਵਰਤੇ ਇੱਕ ਉਸੋਈ ਗੁਰਮੁਖ ਬਿਰਲਾ ਬੂਜੇ ਕੋਈ ਨਾਨਕ ਨਾਮ ਰਤੇ ਜਨ ਸੋਹੀ ਕਰੇ ਕਿਰਪਾ ਮਾ ਆਪ ਮਿਲਾਵਣਿਆ ਮਾਝ ਮਹੱਲਾ ਤੀਜਾ ਮਨਮੁਖ ਪੜੇ ਪੰਡਿਤ ਕਹਾਵੀ ਦੂਜੇ ਭਾਏ ਮਹਾਂ ਦੁੱਖ ਪਾਵੀ ਵਿਖਿਆ ਮਾਤੇ ਕਿਸ ਸੂਝੇ ਨਾਹੀਂ ਫਿਰ ਜੋਨੀ ਆਵਣਿਆ ਹਉ ਵਾਰੀ ਜਿਉ ਵਾਰੀ ਹਉਮੇ ਮਾਰੇ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰਸ ਸਹਿਜ ਪਿਆਵਣਿਆ ਰਹੋ ਵੇਦ ਪੜੇ ਹਰ ਰਸ ਨੀ ਆਇਆ ਵਾਦ ਵਿਖਾਨੇ ਮੋਹੇ ਮਾਇਆ ਅਗਿਆਨ ਮਤੀ ਹਰ ਸਦਾ ਅੰਧਿਆਰਾ ਗੁਰਮੁਖ ਬੂਝ ਹਰੀ ਗਾਵਣਿਆ ਕਥੋ ਕਥੀਆ ਸ਼ਬਦ ਸੁਹਾਵੀ ਗੁਰਮਤਿ ਮਨ ਸਚੋ ਭਾਵੀ ਸਚੋ ਸੱਚ ਰਵੇ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰਾਤੇ ਤਿਨ ਸਚੋ ਪਾਵੇ ਆਪੇ ਦੇ ਨਾ ਪਛਤਾਵੈ ਗੁਰ ਕੈ ਸ਼ਬਦ ਸਦਾ ਸਤ ਜਾਤਾ ਮਿਲ ਸਾਚੀ ਸੁਖ ਪਾਵਣਿਆ ਕੂੜ ਕਸ਼ਟ ਤਿਨਾਂ ਮੈਲ ਨਾ ਲਾਗੇ ਗੁਰ ਪ੍ਰਸ਼ਾਦੀ ਅਣ ਦਿਨ ਜਾਗੀ ਨਿਰਮਲ ਨਾਮ ਵਸੇ ਕਟੇ ਭੀਤਰ ਜੋਤੀ ਜੋਤ ਮਲਾਵਣਿਆ ਤ੍ਰੈ ਗੁਣ ਪੜੇ ਹਰ ਤਤ ਨਾ ਜਾਣੇ ਮੂਲੋ ਪੂਲੈ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਪੇ ਕਿਸ਼ ਜੇ ਨਾਹੀ ਗੁਰ ਸ਼ਬਦੇ ਹਰ ਪਾਵਣਿਆ ਵੇਦ ਪਕਾਰੇ ਤਿਰਬਦ ਮਾਇਆ ਮਨਮੁਖ ਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜੇ ਹਰੇਕ ਨ ਜਾਣੇ ਬਿਣ ਬੂਝੇ ਦੁੱਖ ਪਾਵਣਿਆ ਜਾਂ ਤਿਸ ਪਾਵੇ ਤੈਂ ਆਪ ਮਲਾਈ ਗੁਰ ਸ਼ਬਦੀ ਸਹਿਸਾ ਦੁੱਖ ਚਕਾਏ ਨਾਨਕ ਨਾਵੇਂ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਝ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਹਰਸ ਚਾਕ ਸਦ ਪਾਵਣਿਆ ਹਰਸ ਚਾਕੇ ਸੇ ਜਨ ਨਿਰਮਲੇ ਨਿਰਮਲ ਨਾਮ ਧਿਆਵਣਿਆ ਰਹੋ ਸੋ ਨਿਹਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨਾ ਉਨਿਦ ਪਾਏ ਤ੍ਰੈ ਗੁਣ ਮੇਕ ਸਮਾਵਣਿਆ ਹਉਮੈ ਕਰੇ ਨਿਹਕਰਮੀ ਨਾ ਹੋਵੇ ਗੁਰ ਪ੍ਰਸ਼ਾਦੀ ਹਉਮੈ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੈ ਨਿਤ ਗੁਰਮੁਖ ਹੋਏ ਇਸ਼ਨਾਨ ਕਰੇ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਣਿਆ
निर्मल हंसा प्रेम प्यार हर सर वसे हौ मैं मार एनस प्रीत शब्द साचे हर सारे वासा पावने मनमुख सदा पग मैला हौ मैं मल लाई इशनान करे पर मैल न जाई जीवित मरे गुर शब्द बिचारे हौ मैं मैल चकामने रतन पदार्थ करते पाया पूरे सतगुरु शब्द सुनाया गुर प्रसादे मिटिया दियारा कट चानने आप पिछानने आपो पाईता आपे वेखे सतगुरु सेवे सो जन लेके नानक नाम बसे कट अंतरे गुर किरपाते पामने माज महला तीजा माया मोह जगत सुभाया त्रै गुण दिसे मोहे माया गुर प्रसादी को बिरला बूजे चौथे पदले वलामने औवारी जी उवारी माया मोह शब्द जलावने माया मोह जलाई सो हर स्यो चितलाई हर दर महली सोभा पावने रहो देवी देवा मूल है माया सिमरत शास्त्र जिन उपाया काम क्रोध पसरिया संसारी आई जाई दुख पावने तिस विच ज्ञान रतन एक पाया गुर प्रसादी मन बसाया जा सत संजम सच कमावी गुर पूरे नाम ते आवने पाई अड़े तन परम पलानी दूजे लागी फिर पछताने।

ਸਫਲ ਜਨਮ ਜਿਨ ਸਤਿਗੁਰ ਪਾਇਆ, ਦੂਜਾ ਪਉ ਗੁਰੂ ਸ਼ਬਦ ਜਲਾਇਆ, ਏਕੋ ਰਾਵ ਰਿਹਾ ਕਟ ਅੰਤਰੇ, ਮਿਲ ਸਤ ਸੰਗਤ ਹਰੀ ਗੁਣ ਗਾਵਣਿਆ, ਸਤਿਗੁਰੂ ਨਾ ਸੇਵੇ ਸੇ ਕਾਹੇ ਆਇਆ, ਤਿਰਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚਿਤ ਨਾ ਆਵੇ, ਬਿਨਾ ਮੈਂ ਬਹੁ ਦੁਖ ਪਾਵਣਿਆ, ਜਿਨ ਸਿਸ਼ਟ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾਮ ਮਿਲਿਆ ਤਿੰਨ ਜਨਕੋ, ਜਿਨ ਤੁਰ ਮਸਤਕ ਲੇਖ ਲਿਖਾਵਣਿਆ, ਮਾਝ ਮਹੱਲਾ ਚੌਥਾ, ਆਦਿ ਪੁਰਖੇ ਅੰਪਰ ਪਰੇ ਆਪੀ, ਆਪੀ ਥਾਪੀ ਥਾਪ

ਤਿਸ ਰੂਪ ਨਾ ਰੇਖਿਆ ਕਟ ਕਟ ਦੇਖਿਆ ਗੁਰਮੁਖੇ ਅਲਖ ਲਿਖਾਮਣਿਆ ਰਹੋ ਤੂੰ ਦਿਆਲੇ ਕਿਰਪਾਲ ਪ੍ਰਭ ਸੋਈ ਤੁਧ ਬਣ ਦੂਜਾ ਅਵਰ ਨਾ ਕੋਈ ਗੁਰ ਪ੍ਰਸ਼ਾਦ ਕਰੇ ਨਾਮ ਦੇਵੇ ਨਾਮ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਨਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਿਜ ਸਮਾਦ ਲਗਾਵਣਿਆ ਆਂਦਣ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਬਿਨੇ ਅਵਰ ਨਾ ਕੋਈ ਜਾਚਾ ਗੁਰ ਪ੍ਰਸ਼ਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਿਹੋ ਮਲਾਈ ਪੂਰੇ ਗੁਰ ਕੈ ਸ਼ਬਦ ਧਿਆਈ ਹੈ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸਾਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੂਵੈ ਜਨਮ ਸਾਬਾ ਜੀ ਹਾਰੀ ਅੰਤਰ ਲੁਭ ਮਹਾਂ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖ ਤੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਣ ਗੁਰ ਸ਼ਬਦੀ ਸੁਖ ਪਾਵਣਿਆ ਮਾਝ ਮਹੱਲਾ ਪੰਜਵਾਂ ਕਰ ਪਹਿਲਾਂ ਅੰਤਰਾ ਲੱਖ ਨਾ ਜਾਈ ਲਖਿਆ ਨਾਮ ਰਤਨ ਲੈ ਗੂਜਾ ਰੱਖਿਆ ਅਗਮਾ ਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਿਖਾਵਣਿਆ ਹਉ ਵਾਰੀ ਜਿਉ ਵਾਰੀ ਕਲ ਮੈਂ ਨਾਮ ਸੁਨਾਵਣਿਆ ਸੰਤ ਪਿਆਰੇ ਸਾਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹੋ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇਂਦਰ ਧਿਆਇਨ ਹਿਰਦੇ ਕੋਟ ਤੇਸੇ ਖੋਜੇ ਤਾਂਕੋ ਗੁਰਮਿਲ ਹਿਰਦੇ ਗਾਵਣਿਆ ਆਠ ਪੈਰੇ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਏਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੈ ਸ਼ਬਦ ਸੰਜਾਪੇ ਜਿਨ ਪਿਆ ਸਹੀ ਤ੍ਰਿਪਤਾ ਸੀ ਸੱਚੇ ਕਰ ਅਕਾਵਣਿਆ ਜਿ ਤਿਸ ਕਰ ਸਹਿਜਾ ਸੋਈ ਸੁਹੇਲਾ ਨੰਦ ਬਨੋਦ ਕਰੇ ਸਦਕੇਲਾ ਸੇ ਧਨਵੰਤਾ ਸੇ ਵਡਸਾਹਾ ਜੋ ਗੁਰਚਰਨੀ ਮਨ ਲਾਵਣਿਆ ਪਹਿਲਾਂ ਦਿੱਤਾ

ਮਹੱਲਾ ਪੰਜਵਾਂ। ਕੌਣ ਸੁ ਮੁਕਤਾ, ਕੌਣ ਸੁ ਜੁਗਤਾ, ਕੌਣ ਸੁ ਗਿਆਨੀ, ਕੌਣ ਸੁ ਬਖਤਾ, ਕੌਣ ਸੁ ਗਿਰਹੀ, ਕੌਣ ਉਦਾਸੀ,

ਕਿਨ ਵਿਧ ਮਿਲਿਆ ਕਿਨ ਵਿਧ ਵਿਛੜੇ ਇਹ ਵਿਧ ਕੌਣ ਪ੍ਰਗਟਾਈ ਜੀਉ ਕੌਣ ਸੇ ਅਕਰ ਜਿਤ ਤਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੁਚਾਲ ਜਿਤ ਪਾਰ ਬ੍ਰਹਮ ਤਿਆਈ ਕਿਨ ਵਿਧ ਕੀਰਤਨ ਗਾਈ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭੁਗਤਾ

ਆਈ ਗੁਰਮੁਖ ਕੀਰਤਨ ਗਾਈ ਜੀਓ ਸਗਲੇ ਬੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇੱਕ ਸਤੇ ਹੋਏ ਅਨੰਤਾ ਨਾਨਕ ਇੱਕ ਸਮਾਹੇ ਸਮਾਈ ਜੀਓ ਮਾਝ ਮਹੱਲਾ ਪੰਜਵਾਂ ਪ੍ਰਭ ਅਪਨਾਸੀ ਤਾਂ ਕਿਆ ਕਾੜਾਂ ਹਰ ਭਗਵੰਤਾ ਤਾਂ ਜਨ ਖੜਾ ਸੁਖਾਲਾਂ

ਖਾਣ ਥਨੰਤਰ ਤੂੰ ਹੈ ਤੂੰ ਹੈ ਏਕੋ ਏਕ ਵਰਤਾ ਮਨਿਆ ਸਗਲ ਮਨੋਰਥ ਤੂੰ ਦੇਵਨ ਹਾਰਾ ਭਗਤੀ ਪਾਈ ਪਰੇ ਭੰਡਾਰਾ ਦਇਆ ਧਾਰ ਰਾਖੇ ਤੁਧ ਸੋਈ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਅਬਨਾਸੀ ਕਹਿ ਸੁਣ ਤੋਟ ਨਾ ਆਵਣਿਆ ਐਥੇ ਉਥੇ ਤੂੰ ਹੀ ਰਖਵਾਲਾ ਮਾਤ ਗਰਭ ਮੈਂ ਤੁਮ ਹੀ ਪਾਲਾ ਮਾਇਆ ਅਗੰਨਾ ਪੂ ਹੈ ਤਿਨਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਅੱਖ ਸੰਭਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸੱਜਣ ਮੇਰਾ ਸਵਾਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭ ਪਿਆ ਸਹਾਈ ਤਿਸ ਤੱਤੀ ਵਾਉ ਨਾ ਲੱਗੇ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤ ਜਪ ਟਾਵਣਿਆ ਤੂੰ ਉੱਚ ਅਥਾਹ ਪਾਰਿਆ ਮੋਲਾ ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕਰਾਈ ਨਾਨਕ ਬਲ ਬਲ ਜਾਵਣਿਆ ਮਾਝ ਮਹੱਲਾ ਪੰਜਵਾਂ ਘਰ ਦੂਜਾ ਨਿੰਨਤ

ਕਿਰਿਆ ਕਾਰਜ ਸਭ ਸਵਾਰ ਲੈ ਨਿਤ ਪੂਜਾ ਗੁਰ ਕੇ ਪਉ ਜਿਉ ਜੋ ਹਰ ਕੀਤਾ ਆਪਣਾ ਤਿਨੇ ਗਸਾਈ ਜਪਣਾ ਸੋ ਸੂਰਾ ਪ੍ਰਦਾਨ ਸੋ ਮਸਤਕ ਜਿਸ ਦੇ ਪਾਗ ਜਿਉ ਮਨ ਮੰਦੇ ਪ੍ਰਭਵ ਗਾਹੀਆਂ ਇਹ ਰਸ ਭੋਗਣ ਪਤਸ਼ਾਹੀਆਂ ਮੰਦਾ ਮੂਲ ਨਾ ਉਪਜਿਉ ਤਰੇ ਸੱਚੀ ਕਾਰੇ ਲਾਗ ਜਿਉ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਵਨ ਦਾ ਕੰਤ ਹਾਰੀ ਤੇਰਾ ਥਿਰ ਹੋਵਾ ਸੁਹਾਗ ਜਿਉ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਨਾਇਆ।

ਸਤਿਗੁਰ ਪ੍ਰਸ਼ਾਦ ਮਾਝ ਮਹੱਲਾ ਪੰਜਵਾਂ ਕਰ ਤੀਜਾ ਹਰ ਜਪੇ ਜਪ ਮਨ ਤੀਰੇ ਰਹੋ ਸਿਮਰ ਸਿਮਰ ਗੁਰ ਦਿਓ ਮਿਟ ਗਏ ਪੈ ਦੂਰੇ ਸਰਨ ਆਵੇ ਪਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਇੱਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਬਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ ਕਰਤੇ ਕੀਆ ਤਪਾਵਸੋ ਦੁਸ਼ਟ ਮੋਈ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ ਕਰਤੇ ਕੀਆ ਤਪਾਵਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰੱਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ ਬਾਰਾਂ ਮਹਾ ਮਾਝ ਮਹੱਲਾ ਪੰਜਵਾਂ ਕਰ ਚੌਥਾ ਇੱਕ ਓਂਕਾਰੀ ਸਤਿਗੁਰ ਪ੍ਰਸ਼ਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਾ ਦਿਸ ਪਰਮੇ ਥਕ ਆਏ ਪਰਬ ਕੀ ਸਾਮ ਤੇਣ ਦੁਦੇ ਤੇ ਬਾਹਰੇ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਮਲਾਵਤੀ ਉਪਜੈ ਨਾਹੀ ਦਾਮ ਹਰ ਨਾਹਾ ਨਾ ਮਿਲਿਆ ਸੱਜਣ ਕਤ ਪਾਈਆ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਠ ਨਗਰ ਸੇ ਗਰਾਮ ਸਰਬ ਸੰਗਾਲ ਤਬੋਰ ਰਸ ਸੁਣਦੇ ਹੀ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕੀ ਬੇਨਤੀਆਂ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਚੇਤ ਗੋਬਿੰਦ ਰਾਧੀਆ ਹੋਵੇ ਆਨੰਦ ਕਣਾ ਸੰਤ ਜਣਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਹ ਖਿਣ ਤਿਸ ਬਿਨ ਜੀਵਨ ਬਿਰਥਾ ਜਨਮ

ਜੋ ਲਗੇ ਤਿਨਕੀ ਨਿਰਮਲ ਸੋਏ। ਨਾਨਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵਿਸਾਖ ਸੁਹਾਵਾ ਤਾਂ ਲਗੇ, ਜਾਂ ਸੰਤ ਪੇਟੇ ਹਰ ਸੋਏ। ਹਰ ਜੇਠ ਜਰਿੰਦਾ ਲੋੜੀਐ, ਤਿਸੇ ਆਗੇ ਸਭ ਨਮਨ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦਈ ਬਨ। ਮਾਨਿਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ। ਰੰਗ ਸਭੇ ਨਰਾਇਣੇ ਜੇਤੇ ਮਨ ਪਵਨ। ਜੋ ਹਰ ਲੋੜੀ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਆ ਤਨ। ਆਪਣ ਲਈ ਅੱਜ ਮਿਲੇ, ਵਿਛੜ ਕਿਉਂ ਰਵਨ। ਸਾਧੂ ਸੰਗ ਪ੍ਰਾਪਤੇ, ਨਾਨਕੇ ਰੰਗ ਮਨਨ। ਨਾਨਕੇ ਰੰਗ ਮਨਨ, ਹਰ ਜੇਠ ਰੰਗੀਲਾ ਤਿਸ ਤਣੀ। ਜਿਸ ਕੈ ਪਾਗ ਮਥਨ, ਅਸਾਰ ਤਪੰਤਾ ਤਿਸ ਲਗੇ। ਹਰ ਨਾਉ ਨਾ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੇ।

ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਈ ਜਿਨੀ ਚਾਖਿਆ ਪ੍ਰੇਮ ਰਸ ਤ੍ਰਿਪਤ ਰਹੇ ਅਕਾਈ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈਐ ਛੇ ਵਿਛੜ ਕਤਹਿ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦਿਆ ਜਿਨ ਮਾਇਆ ਹਰ ਰਾਏ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਖਿਨਮਾ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਥਾਂ ਰੋਵੈ ਰੋਜ ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਬਿਯੋਗ ਨਾਨਕੋ ਪ੍ਰਭ ਰੱਖ ਲਿਹੋ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ ਮਗਰ ਮਹੇ ਸੁਹੰਦਿਆਂ ਹਰ ਪਿਰ ਸੰਗ ਬੈਠੜਿਆ ਤਿਨਕੀ ਸੋਭਾ ਕਿਆਗਣੀ ਜੇ ਸਾਹਿਬ ਮੇ ਲੜਿਆ ਮਨ ਤਨ ਮੌਲਿਆ ਰਾਮ ਸਿਉ ਸੰਗ ਸਾਧ ਸੁਹੇ ਲੜੀ।

ਸੇਵੀ ਸਤਿਗੁਰੀ ਆਪਣਾ ਹਰ ਸਮਰੀਤ ਨੈਣ ਸਭ ਰਹਿਣ ਆਪ ਤਿਆਗ ਸਰਨੀ ਪਵਾਂ ਮੁਖ ਬੋਲੀ ਮਿਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਨ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਵ ਸੁਣ ਭੈਣ ਹਰ ਵਹਿ ਹਰ ਪੈਨ ਵਹਿਨ ਚੈਨ ਪਾਈਏ ਖੋਜ ਡਿੱਠੇ ਸਭ ਗੈਣ ਆਪ ਘੁਮਾਵੇ ਵਿਛੜੀ ਦੋਸ ਨ ਕਾਹੂੰ ਦੇਣ ਕਰ ਕਿਰਪਾ ਪ੍ਰਭੁ ਰਾਖ ਲਿਓ ਗੁਰ ਨਾਹੀ ਕਰਨ ਕਰਿਆਣ ਹਰ ਤਬਦ ਬਿਨ ਖਾਕੂ ਰੋਣਾ ਕਹੀਐ ਕਿੱਥੇ ਵੈਣ ਨਾਨਕ ਹੀ ਬੇਨਤੀਆਂ ਹਰ ਸੋਜਣ ਵੇਖਾ ਨੈਣ ਜੇ ਕੇ ਬਿਰਥਾ ਸੋ ਸੁਣੈ ਹਰ ਸਿਮਰਤ ਪੁਰਖ ਅਪਰਾ ਅਪਾਰ ਮਾਰਨ ਜੀਵਨ ਅਰਾਧਨਾ ਸਭ ਸਾਧਨਾ ਕਾ ਆਧਾਰ ਸੁਸਰੇ ਪਾਈਏ ਤਸਕੰਤ ਕੀ ਵੱਡਾ ਜਿਸ ਬਰਬਾਰ ਉੱਚਾ ਗਮ ਅਗਾਪ ਬੋਧ ਕੁਛ ਅੰਤ ਨ ਪਾਰਾ ਭਾਰ ਸੇਵਾ ਸਾਂਤ ਸੁਭਾਵ ਸੀ ਸੰਤਾਂ ਕੀ ਹੋਏ ਸਾਰ ਦੀਨਾ ਨਾਥ ਦਿਆਲ ਦੇਵ ਤਤ ਉਧਾਰਨ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਏ ਨਾ ਜਾਣੀ ਕੋ ਨਹੀਂ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸਮਾਰ ਦੈਨ ਰਹਿਣ ਜੇ ਪ੍ਰਭੂ ਕੋ ਸਿਮ ਦੇ ਤਨਕੇ ਸਦਬਲ ਹਾਰ ਸੰਤ ਉਧਾਰਨ ਸਦਾ ਸਦਾ ਸਭਨਾ ਕਾ ਬਸ ਸੰਦ ਜੀਓ ਪਿੰਡ ਜਨ ਸਾਜਿਆ ਕਰ ਕਿਰਪਾ ਦਿੱਤੀਆਂ ਜੰਦ ਗੁਰ ਪ੍ਰਸਾਦੀ ਹਰਾਦੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ ਜਿਸ ਮਨ ਬਸੈ ਨਰੈਣ ਸੋ ਕਹੀਏ ਭਗਵੰਤ ਜੀ ਕੀ ਲੋਚਾ ਪੂਰੀਏ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਵੇ ਹੀ ਹੰਥ ਤੈਨ ਰਹਿਣ ਜੇ ਸੁਣਾ ਵਿਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮਜ ਮਾਣੀ ਥਾਂ ਹਰ ਕੋਟ ਗਹੀ ਮਨ ਅੰਦਰੇ ਜਪ ਜਪ ਜੀਵਾ ਨਾਉ ਕਰ ਕਿਰਪਾ ਪ੍ਰਭੂ ਆਪਣੇ ਜਨ ਧੂੜੀ ਸੰਗ ਸਮਾਉ ਜੋ ਦੋ ਰੱਖੇ ਤੈ ਬ੍ਰਹਮ ਤੇਰਾ ਦਿੱਤਾ ਪਹਿਨਾ ਖਾਹ ਉਦਮ ਸੋਈ ਕਰਾਹੇ ਪ੍ਰਭੂ ਮਿਲ ਸਾਧੂ ਗੁਣ ਗਾਉ ਦੂਜੇ ਜਾਇ ਨਾ ਸੁਝੀ ਕਿੱਥੇ ਕੋ ਕੁਣ ਜਾਹੋ ਅਗਿਆਨ ਬਨਾਸਮ ਤੁਮ ਹਰਨ ਕੁਚੇ ਗਮ ਅਮਾਹੋ ਮਨ ਵਿਛੜਿਆ ਹਰ ਲਿਆ ਨਾਨਕ ਸਰਬ ਕੋ ਲਿਆਉਣਾ ਤਤ ਦਨ ਹਰ ਪਰਸੀ ਗੁਰ ਕੇ ਪਾਓ

ਸਲੋਕ ਮਹੱਲਾ ਪਹਿਲਾ। ਗੁਰ ਦਿੱਤਾ ਗੁਰ ਹੈ ਹਿਮ ਗੁਰ ਘਰ ਹੀ ਦੀਪ ਗੁਮ ਤਹਿ ਲੋਹੇ ਅਮਰ ਪਦਾਰਥ ਨਾਨਕਾ ਮਨ ਮਾਨਾ ਸੁਖ ਹੋਏ ਮਹੱਲਾ ਪਹਿਲਾ। ਪਹਿਲੇ ਪਿਆਰ ਲੱਗਾ ਥਾਂ ਦੁੱਧ, ਦੂਜੇ ਮਾਏ ਭਾਵ ਕੀ ਸੁੱਧ, ਤੀਜੇ ਭਾਈਆ ਭਾਵੀ ਪੇਵ, ਚੌਥੇ ਪਿਆਰ ਕੁਟਮੀ ਖੇਡ, ਪੰਜਵੇਂ ਖਾਣ ਪੀਣ ਕੀ ਹੀ ਧਾਤ, ਛੇਵੇਂ ਕੰਮ ਨ ਪੁੱਛੇ ਜਾਤ, ਸੱਤਵੇਂ ਸਾਜਗੀਆ ਕਰਵਾਸ, ਅੱਠਵੇਂ ਕ੍ਰੋਧ ਹੂਆ ਤਨਨਾਸ, ਨੌਵੇਂ ਹੁਦਲੇ ਹੁਬੇ ਸਾਹੋ, ਦਸਵੇਂ ਹੁਦਾ ਹੂਆ ਸੁਵਾਹੋ, ਗੈਸ ਗੀਤ ਪੁਕਾਰੀ ਧਾਹ, ਜੁੜਿਆ ਹੰਸ ਦਸਾਏ ਰਾਹ, ਆਇਆ ਗਿਆ ਹਮਿਆ ਨੌ।

ਖਲੁ ਪੌੜੀ ਤੂੰ ਕਰਤਾ ਪੁਰਖ ਗਮ ਹੈ ਸਭ ਸ੍ਰੇਸ਼ਟ ਉਪਾਤੀ ਰੰਗ ਪੁਰੰਗ ਉਪਾਰ ਜਿੰਨਾ ਬਹੁ ਬਹੁ ਵਿਦਾਤੀ ਤੂੰ ਜਾਣੇ ਜਨੂੰ ਉਪਜੀਐ ਸਭ ਖੇਲ ਕਮਾਤੀ ਇੱਕ ਆਵੇ ਇੱਕ ਜਾਏ ਗੱਠ ਬਿਨ ਨਾਮੇ ਮਰ ਜਾਤੀ ਗੁਰਮੁਖ ਰੰਗ ਝੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸੰਤ ਨਿਰੰਜਨ ਹਰ ਪੁਰਖ ਵਧਾਤੀ

ਸਲੋਕ ਮਹੱਲਾ ਪਹਿਲਾ ਜਿਉ ਪਾਇ ਤਨ ਸਾਜਿਆ ਰੱਖਿਆ ਬੰਤ ਮੁਣਾਹੇ ਅੱਖੀਂ ਦੇਖੇ ਜਿਹਵਾ ਬੋਲੇ ਕੰਨੀ ਸੁਰਤ ਸਮਾਏ ਪੈਰੀਂ ਚੱਲੇ ਹੱਥੀਂ ਕਰਨਾ ਦਿੱਤਾ ਪੈਨੇ ਖਾਹੇ ਜਨ ਰਚ ਰਚਿਆ ਤਿੰਨੇ ਨ ਜਾਣੇ ਅੰਧਾ ਅੰਧ ਕਮਾਏ ਜਾ ਭੇਜੇ ਤਾਂ ਠੀਕਰ ਹੋਵੇ ਘੜਤ ਘੜੀ ਨਾ ਜਾਏ ਨਾਨਕ ਗੁਰਬਿਨ ਨਾਹੇ ਪਤ ਪਤ ਬਿਨ ਪਰ ਨ ਪਾਏ ਮਹੱਲਾ ਦੂਜਾ।

ਜਾਣੀਐ ਜੋ ਧਰਮ ਕਮਾਵੇ ਤਿਸ ਧਰਮ ਨੋ ਹੋਵੇ ਪਾਪ ਕਮਾਵੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਅੱਖ ਵਿਖਾਣੀਐ ਜੇ ਚਿੱਤਰ ਤੇਰੀ ਜੋਤ ਤਿੱਤਰ ਜੋਤੀ ਵਿੱਚ ਤੂੰ ਬੋਲੇ ਬਿਨ ਜੋਤੀ ਕੁਛ ਕਹੋ ਦਿਖਾ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸਗੁਣ ਸਜਾਣੀਐ ਪੌੜੀ ਤੂੰ ਆਪੇ ਜਗਤ ਪਾਏ ਕੇ ਤੁਧ ਆਪੇ ਧੰਦੇ ਲਾਇਆ ਮੋਠ ਗੌਰੀ ਪਾਏ ਕੇ ਤੁਧ ਆਪੋ ਜਗਤ ਖਵਾਇਆ ਤ੍ਰਿਸ਼ਨਾ ਅੰਦਰ ਜਗਨ ਹੈ ਨਹਿ ਤ੍ਰਿਪਤੇ ਭੁਖਤ ਆਇਆ ਸੰਸਾ ਹੋ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਹੋ ਨਾ ਟੁੱਟੀ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਏ ਸੁਖ ਰੱਜਾ ਜਾਂ ਤੁਧ ਪਾਇਆ ਕੁੱਲ ਹਲਾਰੇ ਆਪਣਾ ਧੰਨ ਜਣੇ ਦੀ ਮਾਇਆ ਸੋਭਾ ਸੁਰਤ ਸਾਗੁਣੀ ਜਨ ਹਰ ਛੇਤੀ ਜਿਤ ਲਾਇਆ ਸਲੋਕ

ਜੀਵਕ ਮਰਨਾ ਨਾਨਕ ਹੁਕਮ ਪਛਾਣ ਕੈਂ ਤੋਂ ਖਸਮੇ ਮਿਲ ਨਾਮ ਮਹੱਲਾ ਦੂਜਾ ਦਿਸੈ ਸੁਣੀਆਂ ਜਾਣੀਆਂ ਸੋਹਮ ਪਾਇਆ ਜਾਹੇ ਰੁਹਲਾ ਟੁੰਡਾ ਉਂਦਲਾ ਕਿਉਂ ਗੱਲ ਲੱਗੇ ਤਾਏ ਪੈ ਕੇ ਚਰਨ ਕਰ ਪਾਪ ਕਹਿ ਸੁਰਤ ਕਰਾਹ ਨਾਨਕ ਕਹੇ ਸਿਆ

ਤੈ ਆਕਾਸੀ ਮੈਂ ਉਧਰ ਹਾਂ ਸਿਰ ਪਾਰ ਵਰਗਾ ਗਾਇਆ ਕੱਪੜ ਪੈਰਾ ਧੋਗਾ ਸਰਕਾਰ ਬਾਗਾ ਰੱਤਾ ਕਈ ਹੱਲਾ ਹੈ ਕਹਾ ਵੇਦੀ ਕਾ ਕਰੀ ਬਕਾਰ ਹੋਏ ਕਚੀਲ ਰਹਾ ਮਲ ਧਾਰੀ ਗੁਰਮਤ ਮਤ ਬਕਾਰ ਨਾ ਹੋਂ ਨਾ ਮੈਂ ਨਾ ਹੋਂ ਹੋਵਾਂ ਨਾਨਕ ਸਦ ਸ਼ਬਦ ਵਿਚਾਰ ਮਹੱਲਾ ਪਹਿਲਾ ਬਾਤ ਬਖਾਲ ਬਖਾਲੀਏ ਕਾਇਆ ਆਪੇ ਸਾਂਝਮ ਹੋਵੇ ਅੰਦਰ ਮਹਿਲ ਲਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ ਅੰਦਾ ਪੂਲ ਮਾਇਆ ਜਮ ਜਾਲੇ ਵਸਤ ਪੁਰਾਈ ਆਪਣੀ ਕਰ ਜਾਣੇ ਹੋਮੇ ਵਿੱਚ ਦੁੱਖ ਕਾਲੇ ਨਾਨਕ ਵਰਮ ਹੋਮੇ ਤੁੱਟੇ ਤਾਂ ਹਰ ਹਰ ਨਾਮ ਧਿਆਵੇ ਨਾਮ ਜਪੇ ਨਾਮੋ ਅਰਾਧੇ ਨਾਮੇ ਸੁਖ ਸਮਾਵੇ ਪਗੜੀ ਕਾਇਆ ਹਾਂ ਸੰਯੋਗ ਮੇਲ ਮਿਲਾਇਆ ਤਿੰਨ ਹੀ ਕੀ ਅਭਯੋਗ ਜਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁਖੋਂ ਉੱਠੇ ਰੋਗ ਆਪ ਕਮਾਇਆ ਹਰਖੋਂ ਸੋਗ ਬਜੋਗ ਉਪਾਏ ਖਪਾਇਆ ਮੂਰਖ ਗਣਤ ਗੁਣਾਏ ਝਗੜਾ ਪਾਇਆ ਸਤਿਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸਹੋਗ ਹੁਨਾ ਚੱਲੇ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮਰਦਾਰ ਖਾ ਹੈ ਅਬਰੀ ਕੋ ਸਮਝਾਵਨ ਜਾਹੇ ਮੁੱਠਾ ਆਪ ਹਾਏ ਸਾਥ ਹੈ ਨਾਨਕ ਐਸਾ ਆਗੂ ਜਾਪੇ ਮਹੱਲਾ ਚੌਥਾ ਜਹਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਲਾਹੇ ਉਹ ਹਰ ਮਾਰਗ ਅਪ ਚੱਲਦਾ ਹੋਰਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮੈਲ ਲਹੇ ਛੱਪੜ ਨਾਤੇ ਸਕਦੀ ਮੈਲ ਲਾਹੇ ਤੀਰਥ ਪੂਰਾ ਸਤਿਗੁਰੂ ਜੋ ਆਂਦਨ ਹਰ ਹਰ ਨਾਮ ਧਿਆਏ ਉਹ ਆਪ ਛੁੱਟਾ ਕੁਟਾਂ ਵਸਾਉਂਦੇ ਹਰ ਹਰ ਨਾਮ ਸਭ ਸ੍ਰੇਸ਼ਟ ਛੁੜਾਏ ਜੇ ਨਾਨਕ ਤਿਸ ਬਲਿਹਾਰ ਨੇ ਜੋ ਆਪ ਜਪੇ ਗਬਰਾਂ ਨਾਮ ਚੁਕਾਏ ਬੌੜੀ ਇੱਕ ਕੰਧ ਮੂਲ ਚੌਣ ਖਾ ਹੈ ਬਣ ਖੰਡ ਬਾਸਾ ਇੱਕ ਭਗਵਾਂ ਪੇਰ ਕਰੇ ਫਿਰ ਫਿਰੇ ਯੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਸਾਧਨ

ਕਿਆ ਮੁਰਦਾਰ ਨਾ ਖਾਏ ਗੱਲੀ ਪੈਸਤ ਨਾ ਜਾਣੀਏ ਸੁੱਟੇ ਸੱਚ ਕਮਾਏ ਮਾਰਨ ਮਹਿ ਹਰਾਮ ਮਹਿਆਈਆਂ ਹੋਏ ਹਲਾਲ ਨਜਾਈ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਵਾਏ ਮਹੱਲਾ ਪਹਿਲਾ ਪੰਜ ਨਵਾਜਾਂ ਬਖਤ ਪੰਜ ਪੰਜਾਂ ਪੰਜ ਨਾਹ ਪਹਿਲਾ ਸੱਚ ਹਲਾਲ ਹੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਹੇ ਕਰਨਵੀਂ ਕਰਮਾ ਪਾਹ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਸੇਤੇ ਕੁੜਿਆਰ ਕੂੜੇ ਕੂੜੀ ਪਾਹੇ ਪੌੜੀ ਇੱਕ ਰਤਨ ਪਦਾਰਥ ਬਣ ਜੀਏ ਇੱਕ ਕੱਚੇ ਕੇ ਪੁਕਾਰਾ ਸਤ

ਮਰਨ ਜੀਵਨ ਕਾ ਹੁਕਮ ਚੁਕਾਵੇ, ਮਰਨ ਜੀਵਨ ਕਾ ਪਰਮ ਚੁਕਾਵੇ। ਰੱਬ ਕੀ ਰਜਾਇ ਮੰਨੇ ਸਰੀ ਉੱਪਰ, ਕਰਤਾ ਮੰਨੇ ਆਪ ਗਵਾਵੇ। ਤੋ ਨਾਨਕ ਸਰਬ ਜੀ ਮਹਿਰਮ ਤੋ ਹੈ ਤਾਂ ਮੁਸਲਮਾਨ ਕਹਾ।

ਨਾਨਕ ਸੱਚਾ ਮਨ ਵਸੈ ਸੱਚ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਜ ਹਰਿਆਤ ਸਿੱਖ ਦਾਰ ਕੋਇ ਨਾ ਰਹਿਸੀਓ ਹੱਟ ਪਟਨ ਬੰਜਾਰ ਹੁਕਮੀ ਟੈਸੀਓ ਵਕਹਿ ਵੰਕ ਦਵਾਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਬਣੇ ਤਾਜੀ ਰਥ ਗਦਾਰ ਹੱਥੀ ਪੱਖ ਰਹੇ ਵਕ ਮਿਲਖ ਘਰ ਬਾਰ ਕਿੱਥੇ ਨਾ ਕਿੱਥੇ ਸਿੰਘ ਆਪਣੇ ਪੱਬੂ ਪਲਕ ਨਮਾਰ ਸਿਰ ਚ ਲਲਤੀ ਨਾਨਕ ਸੱਚ ਉਤਾਰ ਸੁਖਨਾਖ ਤੁਧ ਕੁਦਰਤੀ

ਭਰਮੈ ਪਾਚੀਐ ਰਾਤ ਹੋਵੇ ਇੱਕ ਜਾਣੈ ਸੋਈ ਸਜਸੀ ਖਪਰ ਉਆ ਖਪ ਲਾਣੈ ਪਾਇਆ ਦਾਸੀ ਸਭ ਦੁਨੀਆ ਸਭਾਨ ਸੱਚ ਸੁਮਾਈਏ ਦਰ ਦਵਾਨ ਆਪ ਗਵਾਈਏ ਮਹੱਲਾ ਪਹਿਲਾ।

ਨਾਨਕ ਸੱਚੇ ਨਾਦਨ ਸਭ ਹਿਟੋਲ ਗੁਣਾਸ ਪੌੜੀ ਜਾਤੀ ਕਹਿ ਕਿਆ ਹੱਥ ਸੱਚ ਪਰਖੀਐ ਮੁਹਰਾ ਹੋਵੇ ਹੱਥ ਮਰੀਐ ਚੌਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਨੇ ਸਰਦਾਰ ਦਰ ਦੀਵਾਣੀਐ ਪਰਵਾਣੀ ਹੈ ਕਾਰ ਖਸਮ ਉਠਾਇਆ ਤਦ ਵਾਜ ਵਿਚਾਰ ਸਭ ਸੁਣਾਇਆ

ਸ਼ੀਰਾ ਚੱਥਿਆ ਕੁਣ ਲੱਧਿਆ ਤਨ ਝਾੜ ਦੁਆਏ ਪੁੜ ਚੱਕੀ ਜੋੜ ਕੈ ਕੀ ਸਮਾਏ ਬੈਠ ਜੋ ਦਰ ਰਹੇ ਸੋ ਉਭਰੇ ਨਾਨਕ ਅਡਿੱਠ ਮਹੱਲਾ ਪਹਿਲਾ ਵੇਖ ਜੈ ਮਿੱਠਾ ਕਟਿਆ ਕਟ ਕੁੱਟ ਗੁੱਦਾ ਜਾਹੇ ਫੁੱਡਾ ਅੰਦਰ ਰਹਿ ਕੈ ਦਿਨ ਸੋ ਮੱਲਸ ਜਾਏ ਰਸ ਕਠ ਡਟ ਰੁਕਾਈਏ ਤਪੇ ਤਹ ਬਲਾਹੇ ਪੀ ਸੋ ਭੋਗ ਸੰਭਾਲੀਏ ਦਿਸੇ ਅਗਲ ਜਲਾਏ ਦਿਸੇ ਅਗ ਜਲਾਏ ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਹੇ ਪਗੜੀ ਇੱਕ ਨਾ ਮਾਰਨ ਚੈਤਿਆ ਸੁਖਨੇਰਿਆ

ਹੇਰਿਆ ਮਨ ਮਖਲੂਨ ਹਰਾਮ ਕਿਆ ਨਾ ਜਾੜਿਆ ਵਰਦੇ ਕਰਮ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁਖ ਨਾਮ ਸਹਿਬ ਭਾਵਸੀ ਕਰਸਮ ਤਖ਼ਤ ਸਲਾਮ ਲਿਖਿਆ ਭਾਵਸੀ ਮਹੱਲਾ ਪਹਿਲਾ ਸਲੋਕ ਹੈ।

ਧਾਤ ਬੋਲਾ ਨਾ ਜੇ ਸਮਝ ਆਈਏ ਪੜੀਏ ਸਿਮਰਤ ਪਾਠ ਧੰਦਾ ਚਾਨਣ ਰੱਖੀਏ ਜੀਵੇ ਬਲੇ ਪਚਾਸ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਏ ਟਹੇ ਨਾ ਹੋਏ ਕਪਾਸ ਨਾਨਕ ਮੂਰਖ ਕੇ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਇਹਾ ਕੱਚਨ ਤੁੰਡੇ ਸਾਰ ਅਗਲੀ ਗੰਢ ਪਵੇ ਸੰਸਾਰ ਗੋਰੀ ਛੇਤੀ ਟੁੱਟੇ ਭੰਡਾਰ ਕੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੇ ਤੇ ਗੰਢ ਪਾਹੇ ਭੁੱਖਿਆ ਗੰਢ ਪਵੇ ਜਾਂ ਖਾਏ ਕਾਲਾ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾ ਗੰਢ ਬੋਲੇ ਸਭ ਕੋ ਹੈ ਮੂਹਿਆ ਗੰਢ ਨੇਕੀ ਸਤ ਹੋਏ ਇੱਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੂੰਹ ਮਾਰ ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ ਖੋਟੇ ਛੁੱਟੀਏ ਵਾਹਰ ਵਾਰ ਖੋਟੇ ਸੱਚੀ ਦਰਗਾਹ ਛੁੱਟੀਏ ਇੱਕ ਕਿਸ ਅੱਗੇ ਕਰੇ ਪੁਕਾਰ ਸਤੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ ਸਤੁਰ ਖੋਟਿਓ ਖਰੇ ਕਰੇ ਸ਼ਬਦ ਸੁਵਾਰਨ ਹਾਰ ਸੱਚੀ ਦਰਗਾਹ ਮੰਨੀਏ ਗੁਰ ਕੇ ਪ੍ਰੇਮ ਪਿਆਰ ਗਣਤ ਨਾ ਕੀ ਕੋ ਕਿਹਾ ਕਰੇ ਜੋ ਆਪ ਬਖਸ਼ੇ ਕਰਤਾਰ।

ਨਾਨਕ ਤੋਂ ਹੀ ਮਹੱਲਾ ਪਹਿਲਾ ਨਾ ਦੇਵਦਾਨ ਬਦਰਾਹ ਨਾ ਸਿੱਧ ਸਾਧਕਾ ਤਰਾਗ ਅਸ਼ਟ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੈ ਦਰਹਮ ਨਾਤਮੀ ਨਾ ਸਾਬਤ ਜਿਰਨ ਜਮੀਨ ਆਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਭ ਦੀਪ ਨਹਿ ਜਲੋ ਗੰਨ ਪਾਉਣ ਥਿਰ ਨਾ ਕੋਈ ਏਕ ਤੂਈ ਇੱਕ ਤੂਈ ਮਹੱਲਾ ਪਹਿਲਾ ਨਾ ਰਿਚਕ ਦਾਸ ਗਾ ਕਸੇ ਹਮਾ ਚਾਹ ਏਕ ਆਸ ਵਸੇ ਆਸਤੇ ਇੱਕ ਦਿਰਗ ਕੋਈ ਏਕ ਤੂਈ ਇੱਕ ਤੂਹੀ ਮਹੱਲਾ ਪਹਿਲਾ ਰਾਹਿਨ ਦਹਿਨਾ ਗ੍ਰਹ ਜਾਰਖਤ ਅਬ ਆਸ ਕਰ ਦਹਨ ਦਸੋਈ ਏਕ ਤੂਈ ਏਕ ਤੂਈ ਮਹੱਲਾ ਪਹਿਲਾ ਨਾਨਕ ਹੁੰਦਲਾਰ ਲਿਖਿਆ ਸੋਏ ਮੇਟ ਨਾ ਸਕੇ ਕੋਏ ਕਦਾ ਤਰੇ ਰਹਿ ਸੋਹੀ ਇੱਕ ਤੂਹੀ ਇੱਕ ਤੂਈ ਪੌੜੀ ਸੱਚ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਹੇ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਛਾੜਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ

ਕਹਿੰਦੇ ਗ੍ਰਾਹਮ ਮਹੱਲਾ ਪਹਿਲਾ ਇੱਕ ਮਾਸਾ ਹਰੀ ਇੱਕ ਤ੍ਰੈਗੁਣ ਖਾਹੇ ਇੱਕ ਨਾ ਸ਼ਕਤੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮਹ ਮਿੱਟੀ ਖਾਹੇ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੈ ਦਿੱਤਾ ਮਰੇ ਨ ਕੋਏ ਨਾਨਕ ਮੁੱਠੇ ਜਾਏ ਨਹੀਂ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਏ ਗੁਰਮਤੀ ਆਪ ਗਵਾਹੇ ਨਾਮ ਧਿਆਈਏ ਦੂਜੀ ਕਾਰੇ ਲੱਗ ਜਨਮ ਗਵਾਈਏ ਬਿਨ ਨਾਮੇ ਸਭ ਵਿਸ ਪਹਿਲੇ ਖਾਈਏ ਸੱਚਾ ਸ਼ਬਦ ਸਲਾਹੇ ਸੱਚ ਸਮਾਈਏ ਬਿਨ ਸਤਿਗੁਰ ਸੇਵੇ ਨਹੀਂ ਸੁਖ ਨਿਵਾਸ ਫਿਰ ਫਿਰ ਆਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸੁਲਾਹੇ ਪਤ ਸੋ ਜਾਈਏ ਸਲੋਕ ਮਹੱਲਾ ਪਹਿਲਾ ਤੁਧ ਪਾਵੇ ਤਾਂ ਵਾਵੇ ਗਾਵੇ ਤੁਧ ਪਾਵੇ ਜਲ ਨਾਵੇ ਜਾਂ ਤੁਧ ਪਾਵੇ ਤਾਂ ਕਰੇ ਭੂਤਾ ਸੰਗੀ ਨਾਦ ਵਜਾਵੇ ਜਾਂ ਤੁਧ ਪਾਵੇ ਤਾਂ ਪੜ੍ਹੇ ਕਤੇਬਾ ਮੁੱਲਾ ਸੇ ਕੁਰਾਵੇ ਜਾਂ ਤੁਧ ਪਾਵੇ ਤਾਂ ਹੋਵੇ ਰਾਜੇ ਰਸ ਕਸ ਬਖਤ ਕਮਾਵੇ।

ਨਾ ਤਦ ਪਾਵੈ ਨਹਿ ਚਾਵਹਿ ਤੁਦ ਪਾਣਹਿ ਤੂੰ ਪਾਵੈ ਨਾਨਕ ਇੱਕ ਕਹੇ ਬੰਨਤੀ ਪਰ ਸਗਲ ਹੈ ਕੂੜ ਕੁਮਾਵਹਿ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਰਜਾਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣਾ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਹੌੜੀ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਏ ਸਤਿਗੁਰ ਆਖੇ ਕਾਰ ਸੁਕਾਰ ਕਮਾਈਏ ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਏ ਲਾਹਾ ਭਗਤ ਸੰਸਾਰ ਗੁਰਮੁਖ ਪਾਈਏ ਮਨਮੁਖ ਕੂੜ ਗੁਬਾਰ ਕੂੜ ਕਮਾਈਏ ਸੱਚੇ ਦੇ ਦਰ ਜਾਹੇ ਸੱਚ ਚਵਾਈਏ ਸੱਚ ਅੰਦਰ ਮਹਿਲੋਂ ਸੱਚ ਬੁਲਾਈਏ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ ਲੋਕ ਮਹੱਲਾ ਪਹਿਲਾ ਕਲ ਗਾਤੀ ਰਾਜੇ ਕੁਸਾਈ ਧਰਮ ਪੱਖ ਕਰ ਉਡਾਰਿਆ ਕੂੜ ਮਾਪਸੀ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ ਹੋ ਬਾਲ ਬਗੁਨੀ ਹੋਈ ਅੰਧੇਰੇ ਹੈਰਾਨ ਕੋਈ ਵਿੱਚ ਹੋਮੇ

ਮਦਰ ਕਰੇ ਤਿਸ ਦੇ ਬਹਿ ਨਾਨਕ ਗੁਰਮੁਖ ਦਤਮ ਸੋਰ ਲੇਵੇ ਪੌੜੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਅਤੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮਲਾਇਆ ਜਿਨੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਕਵਾਇਆ ਜਿਨੀ ਕੂੜ ਬੋਲ ਬੋਲ ਵਿਖ ਖਾਇਆ ਚੱਲਣ ਸਾਰ ਨ ਜਾਣੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਨ ਆਂਦਨ ਨਾਮ ਧਿਆਇਆ ਦਸਮ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ ਨਾ ਖਾਸਮੈ ਕੇ ਅੰਦਰ ਮੁੱਖ ਹੁਜਲੇ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸੁਬਾਹੀ ਸੁਲਾਹਾ ਜਿਨਹੀ ਧਿਆਇਆ ਇੱਕ ਮਨ ਸਹੀ ਪੂਰੇ ਸ਼ਾਹ ਬਖਤ ਉੱਪਰ ਲੜਮ ਗਏ ਦੂਜੇ ਬਹੁਤੇ ਰਾਹ ਮਨ ਕੀ ਹਿੰਮਤੀ ਪੰਡੀਆਂ ਬਹੁਤ ਪਈਆਂ ਸਗਾ ਬਹੁਤੇ ਖਾਹ ਨਿਕਲੇ ਤੀਜੇ ਮੁਹੀ ਰਾਹ

ਹੋਏਹੇ ਨਾਨਕ ਸਾਹਿਬ ਮਨ ਵਸੈ ਸਜਾਨਾ ਬਣ ਹੋਏ ਮਹੱਲਾ ਦੂਜਾ ਸਹੀ ਪੂਰਾ ਸ਼ਾਹ ਜਿਨੀ ਪੂਰਾ ਪਾਇਆ ਅੱਠੀ ਪੇ ਪ੍ਰਵਾਹ ਰਹਿਣ ਇੱਕ ਤੇ ਰੰਗ ਦਰਸ਼ਨ ਰੂਪ ਥਾ ਬਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾਂ ਕਾ ਬੋਲ ਨਾਨਕ ਪੂਰਾ ਜੇਕਰੇ ਘਟੈ ਨਾਹੀਂ ਤੋਲ ਪੌੜੀ ਜਾ ਤੂੰ ਤਾਹ ਕਿਆ ਹੋਰ ਮੈਂ ਸੱਚ ਸੁਣਾਈਏ ਅੰਗੂਠੀ ਤਾਂਦੇ ਚੋਰ ਮਹਿਲ ਨਾ ਪਾਈਏ ਇੰਨੇ ਚਿੱਤ ਕਠੋਰ ਸੇਵ ਗਵਾਈਏ ਜੇਤ ਘੱਟ ਸੱਚ ਨ ਪਾਏ ਸੋਹ ਭੰਨ ਕਢਾਈਏ ਕਿਉਂ ਕਰ ਪੂਰੇ ਬਾਹ ਤੋਲ ਤਲਾਈਏ ਕੋਈ ਨਾ ਆਖੇ ਘੱਟ ਹੋਮੇ ਜਾਈਏ ਲਈਨ ਖਰੇ ਪਰਖ ਦਰ ਬਣਾਈਏ ਸੌਦਾ ਇੱਕ ਤਹਾਟ ਪੂਰੇ ਗੁਰ ਪਾਈਏ

ਪੀਰ ਕਰਮ ਬੱਤੀ ਸਲਾਹਿਆ ਉਹ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਵਾ ਕੈਮ ਸੁਤਿਆ ਉਪਜੇ ਚਾਹ ਤਿੰਨਾ ਦਰਿਆ ਪਾਸੋ ਦੋਸਤੀ।

ਉੱਥੇ ਖੋਟੇ ਛੁੱਟ ਗਏ ਖਰੇ ਕੀਚੇ ਸੁਵਾਸ ਬੋਲਣ ਵਾਦਨ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹੱਲਾ ਦੂਜਾ ਓ ਹੁਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵ ਸਰਾਤ ਦੋਏ ਦਾਹੀ ਦਾਇਆ ਖੇਲੇ ਸਗਲ ਜਗਤ ਸਿਆ ਵਰਿਆ ਬਾਚੇ ਧਰਮ ਦੂਰ ਕਰਮੀ ਆਪੋ ਆਪਣੀ ਕਿਹੜੇ ਕੈ ਦੂਰ ਜਿੰਨੇ ਨਾਮ ਧਿਆਇਆ ਗੈਮ ਸ਼ਕਤ ਕਾਲ ਨਾਨਕ ਤਿਮ ਖੁਜ ਲੈ ਹੋਰ ਕੀਤੀ ਛੁੱਟੀ ਨਾਲ ਪਵੜੀ ਸਚਾ ਪੋਹਿੰ ਪੋਹ ਸਤੁਰ ਦਸਿਆ ਸੱਚੇ ਸੀ ਪਤੀ ਆਹੇ ਸੱਚ ਬਵਸਿਆ ਸੱਚੇ ਕੋਟ ਗੁਰਾਹੇ ਨਿਜ ਘਰ ਵਸਿਆ ਸਾਰਦ ਉਠੈ ਨਾਹ ਪ੍ਰੇਮ ਰਹੱਸਿਆ ਸੱਚੇ ਦੇ ਦਬਾਨ ਕੂੜ ਨਾ ਜਾਣੀਏ ਝੂਠੋ ਝੂਠ ਬਖਾਣ ਸੋ ਮਹਿਲ ਖਵਾਈਏ ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਏ ਸੱਚ ਸੁਣ ਪੂਜ ਬਖਾਣ ਮਹਿਲ ਬੁਲਾਈਏ ਸਰੋਕ ਮਹੱਲਾ ਪਹਿਲਾ ਰਾਗਨ ਹਵੇ ਘਰ ਬਾਦਾ ਭੋਜਨ ਸਾਰ ਕਰਾਹੀ ਸਗਲੇ ਦੁੱਖ ਪਾਣੀ ਕਰ ਪੀਵਾਮ ਧਰਤੀ ਖਾਕ ਚਲਾਈ ਦਾਰਦ ਰਾਜੀ ਅਬਰ ਤੋਲੀ ਪਿੱਛੇ ਟੰਕ ਚੜਾਹੀ ਏ ਬੜੋ ਵਾਧਾ ਵਾਹ ਨਹੀ ਭਸਮੇ ਨੱਤ ਚਲਾਈ ਏ ਤਾਤਾਣ ਹੋਵੇ ਮਨ ਅੰਦਰ ਕਰੀ ਕਹਿ ਆਖ ਕਰਾਹੀ ਜੇ ਬੜ ਸਾਹਿਬ ਤੇ ਬੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੈ ਜਸੀ ਉਪਰ ਸੱਚ ਨਾਮ ਵਡਿਆਹੀ।

ਕਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚ ਸਭ ਕੂੜ ਕੂੜ ਕਮਾਈਏ ਹੈ ਬਿਨ ਸੱਚ ਕੋਈ ਆਹਰ ਬੰਨ ਚਲਾਈਏ ਬਿਨ ਸੱਚ ਤਨ ਸਾਰ ਸਾਰ ਰੁਲਾਈਏ ਬਿਨ ਸੱਚ ਸਭ ਭੁੱਖ ਹੂੰ ਜੇ ਸਹਿਜੇ ਖਾਈਏ ਬਿਨ ਸੱਚ ਦਰਬਾਰ ਕੂੜ ਨਾ ਪਾਈਏ ਕੂੜੈ ਲਾਲਚ ਲਾਗੋ ਮਹਿਲ ਖਵਾਈਏ ਸਭ ਜਗ ਠੱਗਿਓ ਠੱਗ ਹੁਈਏ ਜਾਈਏ ਤਨ ਮੈਂ ਕ੍ਰਿਸ਼ਨਾ ਅੱਗ ਸ਼ਬਦ ਵਜਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੱਖ ਧਰਮ ਫੁੱਲ ਫਲ ਗਿਆਨ ਹੂੰ ਰਸ ਰਸਿਆ ਹਰਿਆ

ਤਿਤ ਫਲ ਰਤਨ ਲੱਗੇ ਮੁੱਖ ਭਾਖਤ ਹਿਰਦੇ ਹਿਰਦੇ ਸੁਨਿਹਾਲ ਨਾਨਕ ਕਰਮ ਹੋਵੇ ਮੁੱਖ ਮਸਤਕ ਲਿਖਿਆ ਹੋਵੇ ਲੇਖ ਅਸ਼ਟ ਤੀਰਥ ਗੁਰ ਕੀ ਚਰਨੀ ਪੂਰੇ ਸਦਾ ਪਸੇਖ ਪੂਜੇ ਸਦਾ ਪਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਾਵੇ ਤੀਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵ ਦਿਆ ਮਾਰ ਮਾਰਨਾ ਪਿਛੋਤਾਈਏ।

ਰਹਿਣੀ ਵਾਰੀਆਂ ਮਹਲਾ ਮਾਂ ਨਿਵਾਸ ਸ਼ਬਦ ਸੁਵਾਰੀਆਂ ਸਹਿਜ ਕਹਿ ਅਰਦਾਸ ਸਿਹ ਵਿਚਾਰੀਆਂ ਸੋਹਣ ਖਸਮੇ ਪਾਸ ਹੁਕਮ ਸੁਧਾਰੀਆਂ ਲਖੇ ਕਹਿ ਅਰਦਾਸ ਮਨੋ ਪਿਆਰੀਆਂ ਬੈਨਾ ਮੈਂ ਤਿਰਗਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀਅਸ ਅੰਮ੍ਰਿਤ ਪੀਵਿਆ ਸ਼ਲੋਕ ਮਹੱਲਾ ਪਹਿਲਾ ਮਾਰੂ ਹਮੇ ਨਾ ਤ੍ਰਿਪਤਿਆ ਹੇ ਅੰਗੀ ਲਹਿ ਨ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸ਼ੈਰ ਪਰੇ ਕਰ ਸਕ ਨਾ

ਕਰਨ ਕਰਤੇ ਬਸ ਹੈ ਜਨ ਕਰ ਰੱਖੀ ਧਾਰ ਕੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕੁਲਾਣ ਹਮ ਕੁਮਰ ਵਿਵਾਸੀਆ ਖਸਮ ਪੂਰਾ ਪਾਏ ਹੈ ਮਨੋਰ ਹਾਸਿਆ ਦਸਮਨ ਕੱਢੇ ਮਾਰ ਸੱਜਣ ਰਹੱਸਿਆ ਸਾਚਾ ਸਤਿਗੁਰ ਸੇਵ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਦੱਸਿਆ ਢਾਡੀ ਕੱਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਕੈ ਰਾਸ ਹਰ ਜੀਓ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਹੱਦਾ ਜੰਮੈ ਖੱਤੇ ਕਰਨ ਤਾਂ ਖੱਤਿਆਂ ਵਿੱਚੋਂ ਪਾਏ ਧੋਤੇ ਮੂਲ ਨਾ ਉਤਰੈ ਜੇ ਸੋ ਧੋਵਨ ਪਾਏ ਨਾਨਕ ਬਖਸ਼ੇ ਬਖਸ਼ੀਏ ਗਨ ਹੈ ਤਪਾਹੀ ਪਾਏ ਮਹੱਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੋੜ ਮੰਗੀਏ ਸੁੱਖ ਸੁੱਖ ਦੁੱਖ ਦੋਹੇ ਦਰ ਕੱਪੜੇ ਪਹਿਰੇ ਜਾਏ ਮਨੁੱਖ ਤਿੱਥੇ ਬੋਲਣ ਹਾਰੀਐ ਜਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ ਸੱਚੇ ਪਰਖ ਅਲਖ ਸਰਜ ਨਿਹਾਲਿਆ ਉੱਜੜ ਭੁੱਲੇ ਰਾਹ ਦੁਖਾਲਿਆ ਸਤਿਗੁਰ ਸੱਚੇ ਬਾਹੋ ਸੱਚ ਸੰਭਾਲਿਆ ਪਾਇਆ ਰਤਨ ਗਰਾਹ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ ਨਿਡਰਿਆ ਡਰ ਲੱਗ ਕਰ ਸੇ ਗਾਲਿਆ ਨਾਭੋ ਭੁੱਲਾ ਜਗ ਫਿਰੇ ਬਤਾਲਿਆ ਸਲੋਕ ਮਹੱਲਾ ਤੀਜਾ ਪੈ ਵਿੱਚ ਜੰਮੇ ਪੈ ਮਰੇ ਪੀ ਪੋਹ ਮਨ ਮੈਂ ਖੋਏ ਨਾਨਕ ਪੈ ਵਿੱਚ ਜੇ ਮਰੇ ਸਹਿਲਾ ਹਾਇਆ ਸੋਏ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਹੇ ਨਾਨਕ ਪੈਵਨ ਜੇ ਮਰੇ ਮੂੰਹ ਕਾਲੀ ਉੱਠ ਜਾਹੇ ਪੌੜੀ ਸਤਿਰੁਹੇ ਦਿਆਲ ਪਾਂ ਸ਼ਰਧਾ ਪੂਰੀਏ ਸਤਿਰੁਹੇ ਦਿਆਲ ਨਾ ਕਬ ਹੂੰ ਝੂਰੀਏ ਸਤਿਰੁਹੇ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਰੁਹੇ ਦਿਆਲ ਤਾਂ ਹਰ ਰੰਗ ਮਾਣੀਏ ਸਤਿਰੁਹੇ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਰੁਹੇ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਰੁਹੇ ਦਿਆਲ ਤਾਂ ਨਮਨਿਤ ਪਾਈਏ ਸਤਿਰੁਹੇ ਦਿਆਲ ਤਾਂ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਸਿਰ ਵਾਹ ਪਾਈਏ ਮਲ ਬਾਣੀ ਝੂਠਾ ਮੰਗ ਮਾਹੀ ਫਿਰ ਮੂੰਹ ਲਹਿਣ ਪਛੜਾ ਪਾਣੀ ਦੇ ਗੁਰਾਹੀ ਏਡਾ ਬਾਗੀ ਸਿਰ ਕੁਲਹਿਣਾ ਪਰਗੇ ਹੱਥ ਸੁਆਹੀ ਮਾਹੋ ਪਿਓ ਕਿਰਤ ਵਹਿਨ ਟੱਬਰ ਲੋਗਣ ਤਾਹੀ ਉਹ ਨਾ ਪਿੰਡ ਨਾ ਪਿੱਤਲ ਕਿਰਿਆ ਹੋ ਨਾ ਦੀਵਾ ਮੂਹੇ ਵਾਹੋ ਵਾਹੀ ਹੀ ਅੱਠ ਸੱਠ ਤੀਰ ਸੁਦੇਹ ਨ ਢੋਹੀ ਬ੍ਰਾਹਮਣ ਅੰਗ ਨ ਖਾਈ ਸਦਾ ਕਚੀਲ ਰਹੇ ਦਿਨ ਰਾਤੀ ਹੀ ਮੱਥੇ ਟਿਕੇ ਨਾਹੀ ਚੁੰਡੀ ਪਾਹੇ ਵਹ ਨਤ ਮਰ ਨਹੀ ਅੱਠ ਦੀਵਾਨ ਨਾ ਜਾਹੀ ਲਾਕੇ ਕਾ ਸਹਿਤੀ ਫੁੰਮਣ ਹੋ ਗੱਗੋ ਪਛੀ ਜਾਹੀ ਨਾ ਹੋ ਜੋਗੀ ਨਾ ਹੋ ਸੰਗ ਮਾਹ ਨਾ ਹੋ ਬਾਜੀ ਮੁੱਲਾ ਪਾਣੀ ਵਿੱਚ ਮੇਰ ਕੀਆ ਅੱਠ ਤੀਰਥ ਦੇਵੀ ਥਾਪੇ ਪੂਰਬੀ ਲੱਗੇ ਬਾਣੀ ਨਮਾਜਾ ਮਾਤੇ ਪੂਜਾ ਨਾਵਨ ਸਲਾ ਸੋ ਜਾਣੀ ਮੋਇਆ ਜੀਵ ਦਿਆਂ ਗਤ ਹੋ ਗਏ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਪੋਤੇ ਸੁਦਾਣੀ ਤਿੰਨਾਂ ਗੱਲਣ ਪਾਣੀ ਉਠੇ ਹੋਏ ਹੋਈਏ ਹੋਏ ਬੁਲਾ ਬੁਲੋ ਜੀ ਜੋ ਸੋ ਮਾਹੀ ਉੱਠੇ ਕਨਕ ਮਾਦ ਕਵਾਹਾ ਸਭੇ ਪੜਦਾ ਹੋਵੇ ਉਠੇ ਕਾਹ ਚਰਹ ਨਿਤ ਸੁਰਹੀ ਸਾਂ ਤਨ ਦਹੀ ਬੁਲੋ ਬੈ ਤਤ ਕਾਏ ਹੋਰ ਜਗ ਸਭ ਪੂਜਾ ਪਾਇਆ ਕਾਰਜ ਸੋਹੇ ਗੁਰੂ ਸਮੁੰਦਰ ਨਦੀ ਸਭ ਸਿੱਖੀ ਨਾ ਪਹਿਜਿਆ ਹੀ ਨਾਨਕ ਜੈ ਸਰ ਪੋਤੇ ਨਾ ਪਹਿ ਨਹੀਂ ਤਾਂ ਸਤ ਛਿੱਟੇ ਸਿਰਸਾਈ ਮਹੱਲਾ ਦੂਜਾ ਗੱਲੀ ਪਾਲਾ ਗੇ ਕਰੇ ਸੂਰਜ ਕੇ ਹੀ ਰਾਤ ਚੰਦ ਹੇਰਾ ਕਿਆ ਕਰੇ ਪੋਹ ਪਾਣੀ ਕਿਆ ਜਾਤ ਧਰਦੇ ਜੀ ਜੀ ਕਿਆ ਕਰੇ ਜਿਸ ਵਿੱਚ ਸਭ ਕੁਝ ਹੋਏ ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ ਪੌੜੀ ਤਦ ਸੱਚੈ ਸਭ ਹਾਂ ਸਦਾ ਕੁਲਹਣਿਆ ਤੂੰ ਸੱਚਾ ਜੀਵਾਨ ਹੋਰ ਕਾਵਣ ਜਾਣਿਆ ਸੱਚ ਜੇ ਮੰਗੇ ਦਾਨ ਜੇ ਸੇ ਤੁਧ ਜਿਹਾ ਸੱਚ ਤੇਰਾ ਪਰਮਾਣ ਸਭ ਦੇ ਸੋਇਆ ਮੰਨਿਆ ਗਿਆਨ ਧਿਆਨ ਤੁਧ ਤੇ ਪਾਇਆ ਕਰਮ ਪਵੇ ਨਿਸ਼ਾਨ ਨਾ ਚਲੇ ਚਲਾਇਆ।

ਆਹਵ ਜਾਹੇ ਸਿਰਤੀ ਸੱਚ ਸਮਾਹੋ ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੋ ਮਹੱਲਾ ਪਹਿਲਾ। ਆਪ ਵਜਾਹੇ ਸੋਈ ਬੁੱਝੈ ਜਿਸ ਆਪ ਵਜਾਹੇ ਤਿਸ ਸਭ ਸੂਜੈ ਕਹੇ ਕਹੇ ਕਥਨਾ ਮਾਇਆ ਲੂਜੈ ਇਹ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਭ ਵਿਚਾਰ ਆਪੇ ਜਾਣੇ ਸਰਬ ਵਿਚਾਰ ਆਖਣ ਨਾਨਕ ਆਖ ਆਪ ਲਹੇ ਪ੍ਰਾਤ ਹੋਏ ਜਿਸ ਦਾਤ ਪੌੜੀ ਹੁਣ ਢਾਡੀ ਵੈਕਾਰ ਕਾਹੇ ਲਾਇਆ ਰਾਤ ਦੇਹੇ ਕੈ ਵਾਰ ਤੂੰ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਪਾਇਆ ਗੁਰਮਤੀ ਖਾਧਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਬਜਾ ਸ਼ਬਦ ਬਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸਦ ਰਾ ਗੌੜੀ ਗਾਰੇ ਮਹੱਲਾ ਪਹਿਲਾ ਦੋਪਦੇ ਦੋਪਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬਾਂ ਗੁਰਪ੍ਰਸਾਦ ਹੋ ਮਚ ਪੰਡ ਵੱਡਾ ਤੋਲ ਮਨਮਥ ਹੋਲੀ ਬੋਲੇ ਬੋਲੋ ਸਿਰ ਧਰ ਚਲੀਏ ਸਹੀਏ ਪਾਰ ਨਰੀ ਕਰਮ ਗੁਰ ਵਿਚਾਰ ਪੈਵਨ ਕੋਏ ਨ ਲੰਘ ਸੁਪਾਰ ਪੈ ਭੋ ਰੱਖਿਆ ਪਾਏ ਸਵਾਰ ਰਹਾਉ ਪੈ ਤਨ ਹਗਨ ਪੱਖੇ ਪੈ ਨਾਲ ਪੈ ਪਹ ਕੜੀਏ ਸ਼ਬਦ ਸਵਾਰ ਪੈਵਨ ਕੜਤ ਕੱਚ ਨ ਕੱਚ ਅੱਧਾ ਸੱਚਾ ਅੱਧੀ ਸੱਟ ਬੁੱਧੀ ਬਾਜੀ ਬੁਜੈ ਚਾਉ ਸਹਿ ਸਿਆਣ ਭਵੇ ਨਾ ਤਾਉ ਨਾਨਕ ਮਨ ਭੋਲ ਵਾਹ ਅੱਧਾ ਹੀ ਅੱਖਰ ਬਹੁ ਦਬਾਉ।

ਜੋ ਕੁਛ ਵਰਤੇ ਸਭ ਤੇਰੀ ਪ੍ਰਜਾਈ ਡਰੀਏ ਜੇ ਡਰ ਹੋਵੇ ਹੋਠ ਡਾਟਾ ਡਰਨਾ ਮਨ ਕਾ ਦੂਰ ਰਹਾ ਨਾ ਜੀਓ ਹਮਾਰੇ ਨਾ ਡੁੱਬੇ ਤਰੇ ਜਿਨ ਕੁਛ ਕੀਆ ਸੋ ਕੁਛ ਕਰੇ ਹੁਕਮੇ ਆਵੇ ਹੁਕਮੇ ਜਾਏ ਅੱਗੇ ਪਾਸੇ ਹੁਕਮ ਸਮਾਏ ਹੰਸ ਹੇ ਤੰ ਆਸਾ ਸਮਾਨ ਨੂੰ ਤਿਸ ਦਿਨ ਭੂਖ ਬਹੁਤ ਨਹਿਸਾਨ ਪਾਉ ਖਾਣਾ ਪੀਣਾ ਆਧਾਰ ਦਿਨ ਖਾਧੇ ਮਰ ਹੋਏ ਗੁਬਾਰ ਜਿਸ ਕਾ ਕੋਏ ਕੋਈ ਕਹਿ ਕੋਹੇ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਵਿਖਣ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਾਤ ਪਿਤਾ ਸੰਤੋਖ ਸੁੱਤ ਪਾਈ ਕਰਨ ਹੇਤ

ਰਹੇ ਸਾਹਾ ਸੰਯੋਗ ਵਿਹੋ ਜਿਨਯੋਗ ਵਿਯੋਗੰ ਸੱਚ ਸੰਗ ਸੱਚ ਸਤਤ ਕਹੋ ਨਾਨਕ ਯੋਗ ਗੌੜੀ ਮਹੱਲਾ ਪਹਿਲਾ ਪਵਨੈ ਬਾਣੀ ਅਗਨੀ ਕਾ ਮੇਲ ਚਾਂਚਲ ਚੱਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬਜਰੇ ਗਿਆਨੀ ਇਹੋ ਵਿਚਾਰ ਕਹਤਾ ਵਖਤਾ ਸੰਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾ ਦੇਹੀ ਮਾਟੀ ਬੋਲੇ ਪੌਣ ਬੁੱਝ ਰਹਿ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਹੰਕਾਰ ਹੋ ਨ ਮੂਆ ਜੋ ਦੇਵਨਹਾਰ ਜੇ ਕਾਰਨ ਤਾ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਤ ਬਾਦ ਵਿਖਾਣੈ ਪੀਤਰ ਹੁੰਦੀ ਵਸਤ ਨ ਜਾਣੈ ਹੋ ਨ ਮੂਆ ਮੇਰੀ ਮੂਹੀ ਬਲਾਹੇ ਹੋ ਨ ਮੂਆ ਜੋ ਰਿਹਾ ਸਮਾਏ ਕਹੁ ਨਾਨਕ ਬ੍ਰਹਮ ਦਿਖਾਇਆ ਮਰਦਾ ਜਾਤਾ ਨਦਰ ਨਾ ਆਇਆ ਬੜੀ ਮਹੱਲਾ ਪਹਿਲਾ ਤੱਖਣੀ

ਪੰਚ ਵਸੈ ਮਿਲ ਜੋਤ ਅਪਾਰ ਆਪ ਤਲੇ ਆਪੇ ਬੰਜਾਰ ਨਾਨਕ ਨਾਮ ਸਵਰਨ ਹਰਸ਼ ਗੌੜੀ ਮਹੱਲਾ ਪਹਿਲਾ ਜਾਤ ਜਾਏ ਕਹਾਂ ਤੇ ਜਾਵੇ ਕਹੋਂ ਉਪਜੇ ਕਹਿ ਜਾਏ ਸਮਾਵੇ ਕਿਉਂ ਵਧਿਓ ਕਿਉਂ ਮੁਕਤੀ ਆਵੇ ਕਿਉਂ ਅਵਨਾਸੀ ਸਹਿਜ ਸਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਮੈਂ ਕਾਮ ਰਹਾ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਹਿ ਸਮਾਹੇ ਗੁਰਮੁਖ ਮੁਕਤ ਬੰਧਨ ਪਾਏ ਸ਼ਬਦ ਵਿਚਾਰ ਛੁੱਟੀ ਕਰਨ ਆਏ ਪਰ ਵਰ ਬਾਖੀ ਬਹੁ ਨਿਜਵਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਂਝ ਬਹਾਗੂ ਤਕੇ ਆਕਾਸ ਦੈਤ ਸਤਾਵੇ ਕਰਮ ਲਿਖਿਆਸ ਨਾਮ ਸੰਜੋਗੀ ਹਿਗੌਣ ਠਾਟ ਕਾਮ ਕ੍ਰੋਧ ਫੁੱਟੇ ਵਿਖਮਾਟ ਬੈਨ ਬਖਰ ਸੁਨ ਕਰ ਹਾਟ ਗੁਰਮਲ ਕੁੰਡੇ ਭਜਨ ਕੁਪਾਟ ਸਾਧ ਮਿਲੇ ਪੂਰਨ ਸੰਜੋਗ ਸੱਚ ਰਹਿਸੇ ਪੂਰੇ ਹਰ ਲੋਗ ਮਨ ਤਨ ਦੇਹ ਲੈ ਸਹਿ ਸੁਭਾਹੇ ਨਾਨਕ ਤਨ ਪੇ ਲਾਗੋ ਪਾਏ ਗੌੜੀ ਮਹੱਲਾ ਪਹਿਲਾ

ਅਗਨ ਪਾਣੀ ਬੋਲੇ ਬੜਵਾਹੋਂ ਜਿਹ ਬਾਂਦਰੀ ਇੱਕ ਸੁਬਾਹੋਂ ਦ੍ਰਿਸ਼ਟ ਬੁਕਾਰੀ ਨਹੀਂ ਪਾਹੋਂ ਆਪ ਮਾਰੇ ਤਾਂ ਪਾਹੇ ਨਾ ਸਭ ਮਰੇ ਫਿਰ ਮਰਨ ਨਾ ਹੋਏ ਬਿਨ ਮੂਹੇ ਕਾ ਪੂਰਾ ਹੋਏ ਪਰਪੰਚ ਵਿਆਪ ਰਿਹਾ ਮਨ ਦੋਏ ਥਿਰ ਨਰੈਣ ਕਹੇ ਸੋ ਹੋਏ ਬਹੁਤ ਚੜੋ ਜਾਂ ਆਵੇ ਵਾਰ ਠਾਕੇ ਬਹੁਤ ਦਰਗਾ ਮਾਰ ਸੱਚ ਸਲਾਹੀ ਧੰਨ ਵਰ ਨਾ

ਸਹਿਸ ਬਾਹੋਂ ਗੜੀ ਮਹੱਲਾ ਪਹਿਲਾ ਸਤਮਲੈਨ ਸੁਹ ਮਰਨ ਲੁਖਾਹੇ ਮਰਨ ਰਹਿਣ ਰਾਸੀ ਯੰਤਰ ਪਾਹੇ ਕਰਬਨਵਾਰ ਗਗਨ ਪੁਰ ਪਾਹੇ ਮਰਨ ਲਿਖਾਏ ਆਇਨੇ ਰਹਿਣਾ ਹਰ ਜਪ ਜਪ ਰਹਿਣ ਹਰ ਸਰਨ ਰਹਾ ਸਤਮਲੈ ਤਾਂ ਵਿਦਾ ਭਾਗੇ ਹੈ ਕਮਲ ਭਗਾਸ ਮਨ ਹਰ ਪ੍ਰਭੂ ਲਾਗੇ ਜੀਵਤ ਮਰੇ ਮਹਾਂ ਰਾਸੀ ਅੱਗੇ ਸਤੁਰ ਮਿਲੀਏ ਸਚ ਸੰਗਮ ਸੁੱਚਾ ਗੁਰ ਕੀ ਪੌੜੀ ਉੱਚਾ ਉੱਚਾ ਕਰ ਮਿਲੇ ਤਾਂ ਕਾਹ ਬਹੁ ਉੱਚਾ ਗੁਰ ਮਿਲੇ ਹੈ ਮਲ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹੋਮੇ ਮਾਰ ਮਿਲਾਇਆ ਬੌੜੀ ਮਹੱਲਾ ਪਹਿਲਾ ਕਿਰਤਪਾ ਨਹਿ ਮੇਟੇ ਕੋਏ ਹੈ ਕਿਆ ਜਾਣਾ ਕਿਆ ਅੱਗੇ ਹੋਏ ਜੋਤ ਸਪਾਹ ਸੋ

ਤਾਂ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਦਾਨ ਨਾਨਕੀ ਵਡਿਆਹੀ ਨਾਨਕ ਰਹਿਣ ਭਗਤ ਸਰਨਾਹੀ ਗੌੜੀ ਮਹੱਲਾ ਪਹਿਲਾ ਜੈਨ ਏਕਾਥ ਕਹਾਇਆ ਅਨ ਪੈ ਬਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰਕੇ ਸ਼ਬਦ ਪਛਾਨਾ ਰਹਾ ਜਿਸ ਨਰ ਰਾਮ ਹਰਦਿੰ ਹਰ ਰਾਸ ਸਹਿਸ ਵਾਹਿ ਮਿਲੇ ਸਵਾਸ ਜਹ ਸਵਾਰੇ ਸਾਂਝ ਆਲਮ ਐਨ ਮਨ

ਸਹੀ ਅੰਧ ਜਾਣੇ ਸਭ ਮੇਰੀ ਸਨ ਹਲਾਂ ਕਾਫ ਮਹੜੀ ਸਭਰੀ ਸੁਣ ਮੂਰਖ ਮਨ ਅਜਾਣਾ ਹੋ ਕਿਸੇ ਕਾ ਭਾਣਾ ਰਹਾ ਸੋ ਹਮਾਰਾ ਠਾਕਰ ਪਾਰਾ ਹਮ ਤਸਕੇ ਪੁਜਾਰੇ ਜੀਓ ਪਿੰਡ ਸਭ ਰਾਸ ਤੁਸੇ ਕੀ ਮਾਰ ਆਪਹਿੰਜ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਹੇਕ ਜੁਨਾ ਕਿਉਂ ਰੱਖੋ ਕਰ ਬਾਰ ਮਨਾ ਮਾਰੈ ਲੁੱਟਹਿ ਨੀਤ ਨਿਤ ਹੈ ਕਿਸੀ ਅੱਗੇ ਕਰੀ ਪੁਕਾਰ ਜਨਮ।

ਬੈਠੀ ਸਾਧਨਾ ਅੰਮ੍ਰਿਤ ਕੈਲ ਕਰੈ ਮਿਤ ਕਾ ਹੋਣ ਸੋ ਪੰਚ ਜਨਾਮ ਟਾਹੇ ਮਠੋਲੀ ਲੁੱਟਿਆ ਦੋਰਾਮ ਸਾਤਨ ਪਕੜੀ ਇੱਕ ਜਨਾਮ ਜਮ ਨੰਡਾ ਗਲ ਸਗੁਨ ਪੜਿਆ ਗਲ ਗਹਿਸੇ ਪੰਚ ਜਿੰਦਾ ਕਾਵਣ ਰੋੜੇ ਸੋਨਾ ਰੂਪਾ ਮਿੱਤਰ ਲੁੜਿਨ ਸੋ ਧਿਆਤਾ ਨਾਨਕ ਪਾਪ ਕਰੇ ਤਨ ਕਾਰਨ ਜਾਸੀ ਜਮ ਪ੍ਰਭਦਾਤਾ ਗੌੜੀ ਚੇਤੀ ਮਹੱਲਾ ਪਹਿਲਾ

ਏਕ ਸ਼ਬਦ ਦੂਜਾ ਹੋਤ ਨਾਸਤ ਕੰਦ ਮੂਲ ਮਨ ਲਾਭਸਤਾ ਰਹਾ ਮੂੜ ਮੜਾਈਏ ਹੇ ਹੁਰ ਪਾਈਏ ਹਮ ਗੁਰ ਕਿੰਨੀ ਸੰਗਤਾ ਤ੍ਰੈਪਨ ਤਾਰਨ ਹਰ ਸੁਗਾਮੀ ਇੱਕ ਨਚੇ ਸੁਧ ਪਿਆਤਾ।

ਦਾਪੇ ਫਿਰ ਪਸਤਾ ਫਿਰ ਪਾਸੇ ਪਸਮਾਈ ਤੰਗ ਗੌੜੇ ਜਾਤੀ ਮਹੱਲਾ ਪਹਿਲਾ ਔਖਤ ਮੂਲ ਮੰਤਰ ਮੰਨ ਕੇ ਕਹਿ ਦੇ ਕਰ ਦ੍ਰਿੜ ਚਿਤ ਕੀਜੇ ਰਹਿ ਜਨਮ ਜਨਮ ਕੇ ਪਾਪ ਕਰਮ ਕਹਿ ਕੱਟਣ ਹਾਰਾ ਲੀਜੇ ਰਹਿ ਮਨ ਇੱਕੋ ਸਹਿਬ ਪਾਹੀ ਰਹਿ ਤੇਰੇ ਤਿੰਨ ਗੁਣਾ ਸੰਸਾਰ ਸਮਾਵੇ ਲੱਖਣਾ ਲਿਖਣਾ ਜਾਈ ਰਹਿ ਰਹਾ ਸਾਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਵੰਡ ਪਚਾਈ ਰਹਿ ਰਾਤ ਹਨੇਰੀ ਸੂਜਰ ਨਾਹੀ ਦੁਸ਼ਿਸ਼ਟ ਸਮੋਸਾ ਪਾਈ ਰਹਿ ਮਾਨ ਕਰਹਿ ਦੇ ਤਾਹੋਂ ਦੁੱਖ ਲੱਗੇ ਹੈ ਗੁਰਮੁਖ ਮਿਲੇ ਬੜਾਹੀ ਰਹਿ ਜੋ ਤਨ ਕੀਆ ਸੋਈ ਹੂਆ ਕਿਰਤਨਾ ਮਿਟਿਆ ਜਾਈ ਰਹਿ ਸੋ ਪਰ ਪਰਹਿ ਨਾ ਹੋਵੇ ਹੂਣ ਜੋ ਰਾਤੇ ਰੰਗ ਲਾਈ ਰਹਿ ਤਨ ਕੀ ਪੰਕ ਹੋਵੇ ਜੇ ਨਾਨਕ ਤੋਹ ਮੂੜਾ ਕੁਛ ਪਾਈ ਰਹਿ ਗੌੜੀ ਚੇਤੀ ਮਹੱਲਾ ਪਹਿਲਾ ਕਤਕੇ ਮਾਈ ਬਾਪ ਕਤਕੇ ਰਾਹ ਕਿੱਦੂ ਥੋਂ ਹਮ ਆਹੇ ਅਗਨ ਬਿਬ ਜਲ ਹਪੀਤਰ ਨਿਬ ਜੈ ਕਾਹੇ ਕੰਮ ਉਪਾਏ

ਤਾਂ ਸਾਚ ਵਿਖਾਣੀ, ਤੁਧ ਭਾਵੈ ਤਾਂ ਸਤਿਗੁਰ ਮਇਆ, ਸਰਬ ਸੁਖਾ ਪ੍ਰਭ ਤੇਰੀ ਦਇਆ। ਜੋ ਤੁਧ ਭਾਵੈ ਸੋ ਨਿਰਮਲ ਕਰਮਾ, ਜੋ ਤੁਧ ਭਾਵੈ ਸੋ ਸਚ ਧਰਮਾ।

ਰਹਿਣ ਦਿਨ ਸਰਹੇ ਇਕ ਰੰਗਾ, ਪ੍ਰਭ ਕੋ ਜਾਣੇ ਸਦ ਹੀ ਸੰਗਾ, ਠਾਕੁਰ ਨਾਮ ਕੀਓ ਨਿਵਰਤਨ, ਤ੍ਰਿਪਤ ਅਗਾਵਨ ਹਰ ਕਹਿ ਦਰਸ਼ਨ, ਹਰ ਸੰਗ ਰਾਤੇ ਮਨ ਤਨ ਹਰੇ, ਗੁਰ

ਪਧਾਰ ਸਰਬ ਆਪਤ ਪੂਰਨ ਧਨੀ ਜਾਂ ਕੀ ਸੋਭਾ ਘੱਟ ਘੱਟ ਬਣੇ ਜੇ ਸਿਮਰਤ ਦੁਖ ਡੇਰਾ ਢਹੇ ਜੇ ਸਿਮਰਤ ਜਮ ਕਿਛੂ ਨ ਕਹੇ ਜੇ ਸਿਮਰਤ ਹੋਤ ਸੁਕੇ ਹਰੇ ਜੇ ਸਿਮਰਤ ਡੂਬਤ ਪਾਹਨ ਤਰੇ ਸੰਤ

ਸੁਖ ਬੈਸੋ ਸੰਤ ਸੱਜਣ ਪਰਵਾਰ, ਹਰ ਤਨ ਖੱਟਿਓ ਜਾ ਕਾ ਨਾਹੇ ਸੁਮਾਰ, ਜਿਸੇ ਪ੍ਰਾਪ ਤਿਸ ਗੁਰੂ ਦੇ, ਨਾਨਕ ਬਿਰਥਾ ਕੋਈ ਨਹੇ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਹਸਤ ਪਨੀਤ ਹੋਏ।

ਸੁਨੇਹੀ ਕੀਰਤਨ ਯੋਗ ਸਤੀ ਉਠ ਹੋਈ ਰਹਾਉ ਦੇਖਾ ਦੇਖੀ ਮਨ ਹਠ ਜਲ ਜਾਈਐ ਪ੍ਰੇਯ ਸੰਗ ਨਾ ਪਾਵੈ ਬਹੁ ਜੋਨ ਭਵਾਈਐ ਸੀਲ ਸੰਜਮ ਪ੍ਰੇਯ ਆਗਿਆ ਮਾਨੈ ਤਿਸ ਨਾਰੀ ਕੋ ਦੁਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਿਯੋ ਪਰਮੇਸ਼ਰ ਕਰ ਜਾਣਿਆ ਤਨ ਸਤੀ ਦਰਗਾਹ।

ਨਾਨਕ ਗਾਵੈ ਗੁਰ ਮਿਲ ਸੋਏ ਗੌੜੀ ਮਹੱਲਾ ਪੰਜਵਾਂ ਮੀਤ ਕਰੇ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸ਼ਲ ਸਮਾਨਾ ਹੀਕਾ ਟੇਕ ਮੇਰੇ ਮਨ ਚੀਤ।

ਛੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸਨਾਨ ਸੰਤ ਕਿਰਪਾ ਤੇ ਜਪੀਏ ਨਾਮ ਰਹਾਉ ਸੰਤ ਕੇ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੇ ਸਭ ਏਕੰਕਾਰ ਸੰਤ ਸੁਪ੍ਰਸੰਨ ਆਏ।

ਹਿਰਦੇ ਵਸਾਏ, ਦੁੱਖ ਦੁਸ਼ਮਣ ਤੇਰੀ ਹੱਤੇ ਬੁਲਾਏ, ਗੁਰ ਕਾ ਸ਼ਬਦ ਤੇਰੇ ਸੰਗ ਸਹਾਈ, ਦਇਆਲ ਪਏ ਸਗਲੇ ਜੀ ਭਾਈ, ਗੁਰਪੂਰੇ ਜਬ ਕਿਰਪਾ ਕਰੀ, ਪੰਡਤ ਨਾਨਕ ਮੇਰੀ ਪੂਰੀ ਭਰੀ,

ਕਾਰਨ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ, ਪੈ ਬਿਨਸੇ ਨਿਰਭਉ ਹਰ ਧਿਆਇਆ, ਸਾਰ ਸੰਗ ਹਰ ਕੇ ਗੁਣ ਗਾਇਆ ਰਹਾਓ, ਚਰਨ ਕਮਲ ਰਿਦ ਅੰਤਰ ਧਾਰੇ, ਅਗਨ ਸਾਗ ਗੁਰ ਪਾਰ ਉਤਾਰੇ, ਬੂਡਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਪੇਟਤ ਗਤ ਪਈ ਹਮਾਰੀ। ਗੌੜੀ ਮਹੱਲਾ ਪੰਜਵਾਂ। ਸਾਧ ਸੰਗ ਤਾਂ ਕੀ ਸਰਨੀ ਪਰਹੋ, ਮਨ ਤਨ ਆਪਣਾ ਅੱਗੇ ਧਰਹੋ, ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਸਿਮਰ ਸਿਮਰ ਸਭ ਤਪਤ ਬੁਝਾਈ ਰਹਾਓ, ਤਜ ਅਭਿਮਾਨ ਜਨਮ ਮਰਨ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰੋ, ਸਾਸ ਸਾਸ ਪ੍ਰਭ ਮਨੇ ਸੰਭਾਲੇ, ਸੋ ਤਨ ਚ ਸੰਚੋ

ਬਿਨਸਿਆ ਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੈ ਕਹੁ ਨਾਨਕ ਜੋ ਹਰ ਗੁਣ ਗਾਵੈ ਗੌੜੀ ਮਹੱਲਾ ਪੰਜਵਾਂ ਭਲੇ ਦਿਨਸ ਭਲੇ ਸੰਜੋਗ ਜਿਤ ਪੇਟੇ ਪਾਰ ਬ੍ਰਹਮ ਨਿਰਜੋਗ ਉਹ ਵੇਲਾ ਕੋ ਹਉ ਬਨ ਜਾਉ ਜਿਤ ਮੇਰਾ ਮਨ ਜਪੇ ਹਰ ਨਾਉ ਰਹਾਉ ਸਫਲ ਮੂਰਤ ਸਫਲ ਉਹ ਕਰੇ ਜਿਤ ਰਸਨਾ ਉਚਰੇ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰਸ ਚਰਨ ਪੁਨੀਤ ਚਲੇ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀਂ ਅਨ ਕੋਈ ਮਾਰੇ ਰਾਖੈ ਏਕੋ ਸੋਈ ਰਹਾਉ ਗੁਰ ਕੇ ਚਰਨ ਦੇ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰਮੂਰਤ ਸਿਉ ਲਾਏ ਧਿਆਨ ਈਹਾ ਊਹਾ ਪਾਵੈ ਮਾਨ ਸਗਲ ਤਿਆਗ ਗੁਰਸਰਨੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾਂ ਜੇ ਸਿਮਰਤ ਦੁਖ

ਦਾ ਕੋਈ, ਜਾਂਕੀ ਦ੍ਰਿਸ਼ਟ ਸਦਾ ਸੁਖ ਹੋਏ। ਸਾਜਨ ਮੀਤ ਸਖਾ ਕਰ ਏਕ, ਹਰ ਹਰ ਅੱਖਰ ਮਨ ਮੈਂ ਲੇਖ। ਰਵ ਰਿਹਾ ਸਰਬੱਤਰ ਸੁਆਮੀ, ਗੁਣ ਗਾਵੈ ਨਾਨਕ ਅੰਤਰਜਾਮੀ। ਗੌੜੀ ਮਹੱਲਾ ਪੰਜਵਾਂ, ਪੈ ਮੈਂ ਰਚਿਓ ਸਭ ਸੰਸਾਰ।

ਨਦਰ ਕਰੇ। ਬੌੜੀ ਮਹੱਲਾ ਪੰਜਵਾਂ, ਹਿਰਦੇ ਚਰਨ ਕਮਲ ਪ੍ਰਭ ਧਾਰੇ, ਪੂਰੇ ਸਤਿਗੁਰੂ ਮਿਲ ਨਿਸਤਾਰੇ। ਗੋਬਿੰਦ ਗੁਣ ਗਾਵੋ ਮੇਰੇ ਭਾਈ, ਮਿਲ ਸਾਧੂ ਹਰ ਨਾਮ ਧਿਆਈ ਰਹਾਓ। ਦੁਰਲਭ ਦੇਹ ਹੋਈ ਪ੍ਰਵਾਨ, ਸਤਿਗੁਰ ਤੇ ਪਾਇਆ ਨਾਮ ਨਿਸ਼ਾਨ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਭਰਮ ਮਿਟਾਇਆ। ਜਾਤ ਕਤ ਦੇਖੋ ਤਤ ਰਿਹਾ ਸਮਾਏ, ਨਾਨਕ ਦਾਸ ਹਰ ਕੀ ਸਰਣ ਆਏ। ਗੌੜੀ ਮਹੱਲਾ ਪੰਜਵਾਂ, ਗੁਰ ਜੀ ਕੇ ਦਰਸ਼ਨ ਕੋ ਬਲ ਜਾਓ। ਜਪ ਜਪ ਜੀਵਾ

ਧਾਰੀ ਸਫਲ ਜਨਮ ਹੋਵੇ ਪ੍ਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਏ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ।

ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗ ਕਛ ਪਾਉ ਨਾ ਪਰਾਤੀ ਗੁਣ ਗੋਪਾਲ ਗਾਇਐ ਦਿਨ ਰਾਤੀ ਕਰ ਕਿਰਪਾ ਪ੍ਰਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵੈ

ਦਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਉੱਚ ਰਹੋ ਰਾਮ ਨਾਮ ਲਖ ਵਾਰੀ ਅੰਮ੍ਰਿਤ ਰਸ ਪੀਵਹੋ ਪ੍ਰਭ ਪਿਆਰੀ ਰਹਾਓ ਸੂਖ ਸਹਿਜ ਰਸ ਮਾਂ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੈ ਸੰਗ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਦੀਜੇ ਸਾਦਰ ਵਾਲਾ ਗੌੜੀ ਮਹੱਲਾ ਪੰਜਵਾਂ।

ਰਾਸ ਸਲਾਮ ਕਰਤ ਕਰਤ ਸੋਭਾ ਅੰਮ੍ਰਿਤ ਰਸ ਖਾਵੇ ਖਾਨ ਪਾਨ ਜਿਨ ਦੀਏ ਤਿਸੇ ਨਾ ਜਾਣੈ ਸਵਾਨ ਕਹੁ ਨਾਨਕ ਹਮ ਲੂਣ ਹਰਾਮੀ ਬਖਸ਼ ਲਿਹੋ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮੱਜਣੇ ਇਸ਼ਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾਓ ਹਰ ਕੀ ਕਥਾ ਰਿਦ ਮਾਹੇ ਵਸਾਈ ਮਨ ਪਾਸ਼ਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾ ਕੈ ਹਿਰਦੈ ਜਾ ਕੈ ਹਿਰਦੈ ਵਸੇ ਭਗਵਾਨ ਕਹੁ ਨਾਨਕ ਸੇਈ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਧੂਰੇ ਗੌੜੀ

ਹਰ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਆਠ ਪੈਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਹਰ ਰਸ ਰਮੋ ਸਭ ਕੋਈ ਸਰਬ ਕਲਾ ਪੂਰਨ ਪ੍ਰਭ ਸੋਈ ਰਹਾਉ ਮਹਾਂ ਤਪਤ ਸਾਗਰ ਸੰਸਾਰ ਪ੍ਰਭ ਖਿਨਮੈ ਪਾਰ ਉਤਾਰਨ ਹਾਰ ਅਨਕ ਬੰਧਨ ਤੋਰੇ ਨਹੀਂ ਜਾਹਿ ਸਿਮਰਤ ਨਾਮ ਮੁਕਤ ਫਲ ਪਾਹਿ ਉਗਤ ਸਿਆਣਵ ਇਸ ਤੇ ਕਛ ਨਾਹਿ ਕਰ ਕਿਰਪਾ ਨਾਨਕ ਗੁਣ ਗਾਹਿ ਗੌੜੀ ਮਹੱਲਾ ਪੰਜਵਾਂ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਬੜਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ ਰਹਾਉ ਹਰ ਕੇ ਚਰਨ ਹਿਰਦੇ ਉਰਧਾਰ ਭਵ ਸਾਗਰ ਚੜ ਉਤਰ ਹੈ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਭਜ ਗੁਣ ਨਿਧਾਨ ਨਾਨਕ ਦਰਗਹਿ ਪਾਈਐ ਮਾਨ ਗੌੜੀ ਮਹੱਲਾ ਪੰਜਵਾਂ ਜਲ ਥਲ ਮਈ

ਹਰ ਨਾਮ ਮੱਜਨ ਕਰ ਸੂਚੇ, ਕੋਟ ਗ੍ਰਹਿਣ ਪੁੰਨ ਫਲ ਮੂਚੇ, ਰਹਾਉ ਹਰ ਕੇ ਚੰਨ ਦੇ ਮੈਂ ਵਸੈ, ਜਨਮ ਜਨਮ ਕੇ ਕਿਲ ਵਿਖ ਨਸੈ, ਸਾਧ ਸੰਗ ਕੀਰਤਨ ਫਲ ਪਾਇਆ, ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ, ਮਨ ਬਚ ਕ੍ਰਮ ਗੋਬਿੰਦ ਆਧਾਰ, ਤਾਂ ਤੇ ਛੂਟਿਓ ਬਿਖ ਸੰਸਾਰ, ਕਰ ਕਿਰਪਾ ਪ੍ਰਭ ਕੀਨੂੰ ਆਪਣਾ, ਨਾਨਕ ਜਾਪ ਜਪੇ ਹਰ ਜਪਨਾ, ਗੌੜੀ ਮਹੱਲਾ ਪੰਜਵਾਂ, ਪਾਉ ਸਰਣਾਈ ਜਿਨ ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਾਤੇ, ਪੈ ਪੰਜਨ ਪ੍ਰਭ ਮਨ ਨ ਵਸਾਹੀ, ਡਰਪਤ ਡਰਪਤ ਜਨਮ ਬਹੁਤ ਜਾਹੀ, ਰਹਾਉ ਜਾਂ ਕਹਿ ਹਿਰਦੇ ਵਸਿਓ ਹਰ ਨਾਮ, ਸਗਨ ਮਨੋਰਥ ਤਾਂ ਕੇ ਪੂਰਨ ਕਾਮ, ਜਨਮ ਜਰਾ ਮਿਰਤ ਜਿਸ ਵਾਸ, ਸੋ ਸਮਰ

ਨਾਮ ਰਸਾਇਣ ਪੀਵਤ ਬੀਜ ਹਰ ਕੇ ਚਰਨ ਹਿਰਦੇ ਕਰ ਓਟ ਜਨ ਮਨ ਤੇ ਹੋਵਤ ਛੋਟ ਰਹਾਓ ਸੋ ਤਨ ਨਿਰਮਲਜਿਤ ਉਪਜੈ ਨਾ ਨਾਮ ਸੋ ਤਨ ਨਿਰਮਲਜਿਤ ਉਪਜੇ ਨਾ ਪਾਪ ਹਿਰਦੇ ਕਰ ਸੋ ਤਨ ਨਿਰਮਲਜਿਤ ਉਪਜੇ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਬਿਕ

ਰਸਾਇਣ ਜੋ ਜਨ ਗੀਤ ਹੈ ਚਰਨ ਕਮਲ ਪ੍ਰੇਮ ਭਗਤੀ ਬੀਤੇ ਰਹਾਓ ਆਨ ਰਸਾਦੀ ਸੇ ਸਭ ਛਾਰ ਨਾਮ ਬਿਨਾ ਨਿਫਲ ਸੰਸਾਰ ਅੰਧ ਕੁਬਤੇ ਕਾਢੇ ਆਪ ਗੁਣ ਗੋਬਿੰਦ ਅਚਰਜ ਪ੍ਰਤਾਪ ਬਣ ਤਿੰਨ ਤ੍ਰੇ ਪਵਨ ਪੂਰਨ ਗੋਪਾਲ ਬ੍ਰਹਮ ਪਸਾਰ ਜੀ ਸੰਗ ਦਇਆਲ ਕਹੋ ਨਾਨਕ ਸਾ ਕਥਨੀ ਸਾਰ ਮਾਨ ਲੇ

ਪੰਜਵ ਨਿਤ ਪ੍ਰਤਨਾਵਣ ਰਾਮ ਸਰ ਕੀਜੇ ਚੋਲ ਮਹਾਰਸ ਅੰਮ੍ਰਿਤ ਪੀਜੇ ਰਹਾਉ ਨਿਰਮਲ ਉਦਕ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤੈ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ।

ਬੌੜੀ ਮਹੱਲਾ ਪੰਜਵਾਂ ਜੀਵਤ ਛਾੜ ਜਾਏ ਦੇਵਾਨੇ ਮੋਇਆ ਉਨਤੇ ਕੋਵਰ ਸਾਨੇ ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨਾਵਤ ਵਿਖਿਆ ਰਹਾਓ ਵਿਖੇ ਠਗੋਰੀ ਜੇ।

ਬੰਦ ਹੈ, ਦਰਬ ਗਿਆ ਸਭ ਜੀ ਕਹਿ ਸਾਥ ਹੈ, ਨਾਨਕ ਸਨ ਪਰੇ ਦਰਬਾਰ, ਰਾਖੀ ਪੈਰ ਮੇਰੇ ਕਰਤਾਰ, ਗੌੜੀ ਮਹੱਲਾ ਪੰਜਵਾਂ, ਜਾਨਕੀ ਧੂਰ ਮਨ ਮੀਠ ਕਠਾਨੀ, ਪੂਰਵ ਕਰਮ ਲਿਖਿਆ ਤੁਰਪ੍ਰਾਣੀ ਰਹਾਓ, ਆਓ ਬਦ ਮਨ ਪੂਰ ਵਿਧਾਈ, ਸਾਧ ਧੂਰ ਕਰ ਸੁੱਧ ਮੰਜਾਈ, ਅਨਕ ਜਲਾ ਜੇ ਧੋਵੈ ਦੇਹੀ, ਮੈਲਾਂ ਉਤਰੇ ਸੁਧਨਾ ਤੇਹੀ, ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਪਾਓ ਕਾਲ, ਮੁਕਤ ਭੁਗਤ ਜੁਗਤ ਹਰ ਨਾਓ, ਪ੍ਰੇਮ ਭਗਤ ਨਾਨਕ ਗੁਣ ਗਾਓ, ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ

ਗਾਵੋ ਨਿਤ ਨੇਤ ਗਈ ਬਿਆਦ ਉਬਰੇ ਜਨਮੀਤ ਮਨ ਬਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ਼ ਕੀਆ ਗੁਰਦੇਵ ਪਰਮ ਗਏ।

ਜੀਆਂ ਕੋਹਤ ਨਾ ਸੰਗੇ ਪ੍ਰਾਣੀ। ਕਹੋ ਨਾਨਕ ਜਿਸ ਕਿਰਪਾ ਧਾਰੇ, ਹਿਰਦਾ ਸ਼ੁੱਧ ਬ੍ਰਹਮ ਵਿਚਾਰੇ। ਗੌੜੀ ਮਹੱਲਾ ਪੰਜਵਾਂ, ਥਿਰ ਕਰ ਬੈਸੋ ਹਰਜਨ ਪਿਆਰੇ। ਸਤਿਗੁਰ ਤੁਮਰੇ ਕਾ ਸਵਾਰੇ ਰਹਾ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦਿੰਦੇ।

ਬਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾਂ ਹਰ ਸੰਗ ਰਾਤੇ ਭਾਹੇ ਨਾ ਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੈ ਹਰ ਸੰਗ ਰਾਤੇ ਨਹੀਂ ਡੁੱਬੇ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਪੈ ਮਿਟੇ ਤੁਮਾਰੇ ਨਾਏ ਪੇਟਤ ਸੰਗ ਹਰ ਹਰ ਗੁਣ ਗਾਏ ਰਹਾਓ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੂ ਰਚੇ ਜਿਸ ਸਾਧ ਕਮ ਅੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਆਂਦਿਨ ਜਾਗੈ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੇ ਭ੍ਰਮ ਪਾਉ ਨਸੈ ਹਰ ਸੰਗ ਰਾਤੇ ਮਤ ਊਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹੋ ਨਾਨਕ ਤਿਨ ਕੋ ਬਲ ਜਾਏ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾਂ ਉਦਮ ਕਰਤ ਸੀਤਲ ਮਨ ਭਏ ਮਾਰਗ ਚਲਦ ਸਗਲ ਦੁੱਖ ਗਏ ਨਾਮ ਜੁਗਤ ਮਨ ਭਏ ਆਨੰਦ ਰਸ ਗਾਏ ਗੁਣ ਪਰਮਾਨੰਦ ਖੇਮ ਪਿਆ ਕੁਸ਼ਲ ਕਰ ਆਏ ਪੇਟਤ ਸਾਧ ਸੰਗ ਗਈ ਬਿਲਾਏ ਰਹਾਓ ਨੇਤਰ ਪਨੀਤ ਪੇਖਤ ਹੀ ਦਰਸ ਤਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਿਲ ਸਫਲ ਏ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੀਨੀ ਆਪ ਸਹਾਏ ਸੁਖ ਪਾਇਆ ਲਗ ਦਸ ਪਾਏ ਆਪ ਗਿਆ ਤਾਂ ਆਪੈ ਭਏ ਕਿਰਪਾ ਨਿਦਾਨ ਕੀ ਸਰਨੀ ਪਏ ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਨ ਕਹਾ ਕੋ ਜਾਇਆ ਅਸਥਿਰ ਪਏ ਵਸੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ ਕੋਟ ਮੱਜਣ ਕੀਨੋ ਇਸਨਾਨ ਲਾਖ ਅਰਬ ਖਰਬ ਦੀਨੋ ਦਾਨ ਜਾ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਿਟੇ ਸਾਧੂ ਸਰਨ ਦਇਆਲ ਰਹਾਓ ਬਹੁਤ ਉਰਦ ਤਪ ਸਾਧਨ ਸਾਧੇ ਅਨਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸਨ ਆਰਾਧੇ ਸਿਮਰਤ ਸਾਸਤ ਵੇਦ ਵਖਾਨੇ ਯੋਗ ਗਿਆਨ ਸਿੱਧ ਸੁਖ

ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ। ਕਹੁ ਨਾਨਕ ਕਹਾ ਪੈ ਭਾਈ ਆਪਣੇ ਸੇਵਕੀ ਆਪ ਪੈਜ ਰਖਾਈ। ਗੌੜੀ ਮਹੱਲਾ ਪੰਜਵਾਂ ਆਪਣੇ ਸੇਵਕੋ ਆਪ ਸਹਾਈ। ਨਿਤ ਪ੍ਰਤਿਪਾਰੇ ਬਾਪ ਜੈਸੇ ਮਾਈ ਪ੍ਰਭ ਕੀ ਸਨ ਉਭਰੇ ਸਭ ਕੋਏ। ਕਰਨ ਕਰਾਵਣ ਪੂਰਨ ਸੱਚ ਸੋਏ ਰਹਾਓ ਆਪ ਮਨ ਵਸਿਆ ਕਰਨੇ ਹਾਰਾ। ਪੈ ਬਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ। ਜਨਮ ਜਨਮ ਕੇ

ਸਰਬ ਕਲਿਆਣ ਸੂਗ ਸਚ ਪਾਵੈ ਰਹਾਉ। ਬਨ ਬਨ ਖੋਜਤ ਫਿਰਤ ਬੈਰਾਗੀ, ਬਿਰਲੇ ਕਾਹੂ ਏਕ ਲਿਵ ਲਾਗੀ। ਜਿਨ ਹਰ ਪਾਇਆ ਸੇਵਡ ਭਾਗੀ, ਬ੍ਰਹਿਮ ਆਦਿਕ ਸਨਕਾਦਿਕ ਚਾਹੇ। ਜੋਗੀ ਜਤੀ ਸਿੱਧ ਅਰਹਾਏ, ਆਹੇ ਜਿਸੇ ਪ੍ਰਾਪਤ ਸੋ ਹਰ ਗੁਣ ਗਾਹੇ। ਤਾਂ ਕੀ ਸਾਰਨ ਜਿਨ ਬਿਸਰਤ ਨਾਹੀ, ਬੜ ਭਾਗੀ ਹਰ ਸੰਤ।

ਬਲਹੀਨੀ ਮੋਹੇ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋਗਨ ਮਾਤੀ ਮੋਹੇ ਅਨਾਥ ਕੀ ਕਰਹੁ ਸਮਾਈ ਖੋਜਤ ਖੋਜਤ ਪਈ ਬੈਰਾਗਣ ਪ੍ਰਭ ਦਰਸ਼ਨ ਕੋ ਹਾਉ ਫਿਰ ਤਸਾਈ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾਂ ਪ੍ਰਭ ਮਿਲ ਵੇਖੋ।

ਪਤਤ ਪਾਵਨ ਠਾਕੁਰ ਨਵ ਦੋਰਾ ਸਮੁਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਮਿਠਾਈ ਸੰਤ ਤੇਰੇ ਸਿਉਂਗਾਲ ਗਲੋਹੀ।

ਮਾਤਾ ਬੰਦ ਪਾਈਏ, ਮੇਰੇ ਮਨ ਨਾਮ ਲਏ ਜਮ ਬਾਤੇ ਜੋੜੇ, ਸਤ ਸੁਖਾਂ ਸੋਵਾਈਏ, ਸੇਵ ਸੁਆਮੀ ਸਤਿਗੁਰ ਦਾਤਾ, ਮਨ ਬਚਨ ਵੱਲ ਆਈਏ।

ਕਰਿਆ ਫਿਰਦੇ ਜਾਵਦਾ ਸੰਜਮ ਕਰਮਾਣੇ ਇਹ ਹੋਰੇ ਮੋਸੇ ਰਹੋ ਭਰਤ ਨੇ ਸੰਜਮ ਰਹਿਤਾ ਚੰਗਾ ਨਾ ਪਾਇਆ ਅੱਗੇ ਚੱਲ ਨਾ ਰਹਿ ਪਾਈ ਉਹਾਂ ਕਾਮ ਨਾ ਆਇਆ ਤੀਰ ਨਾ ਔਰ ਧਰਤੀ ਬਣਦਾ ਅੱਗੇ ਡੋਰ ਨਾ ਪਾਏ ਉਹਾਂ ਕਾਮ ਨਾ ਆਵੇ ਵੇਦਾ ਉਹ ਲੋਕ ਗਰਮੀ ਪ੍ਰਤੀ ਆਵੇ ਚਤਰ ਵੇਦ ਮੁਖ

ਮੈਨੂੰ ਡਾਕਰ ਵੈ ਕਹੀਏ ਜੀਓ ਇਕੁਨੀ ਮੇਰੀ ਮਨ ਤਨ ਹਰਿਆ ਜੀਓ ਦਰਸ਼ਨ ਵੇਖਦਾ ਸਭ ਦੁੱਖ ਪਰ ਹਰਿਆ ਜੀਓ ਹਰ ਨਾਮ ਜਪੇ ਜਪ ਤਰਿਆ ਜੀਓ

ਜੋ ਤੁਮਾਰੇ ਸੁਖ ਸਾਂ ਸੱਚਾ ਸ਼ਬਦ ਸਾਂ ਰਹੋ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਗਿਆ ਕਦੇ ਸਤਨਾਮ ਨਸਿਆ ਮਾਇਆ ਮੋਹੜਿਆ ਦੇਵ ਜਾਤ ਸਾਧਾਂ ਸੇ ਅਕੇਡੀ ਡੜਿਆ ਕੋਈ ਜੇ

ਪਰ ਦੰਗ ਭੰਜਨ ਤੇਰਾ ਨਾਮ ਜੀ, ਦੰਗ ਭੰਜਨ ਤੇਰਾ ਨਾਮ ਆਠ ਪੈਰ ਆਰਾਧੀਏ ਪੂਰਨ ਸਤਿਗੁਰ ਗਿਆਨ ਰਹੋ ਜਿਤ ਕਾਟਾ ਵਸੇ।

ਕਰਨਾ ਰਾਜ ਰਾਓ ਘਟਨ ਕਰਵਾਉਣ ਘਾਟੀ ਕੇ ਵੇਚ ਤਰਿਆ ਜੇ ਸੁਰਤ ਸਭ ਸਰਾਈ ਰਤਨ ਗਿਆਨ ਸਭ ਕਰੇ ਲਨਾ ਤਾਂ ਸਿਉ ਕੈਸ਼ ਨਾ ਮਸਾਈ ਜੋਗੇ ਯਤਨ ਕਰਦਾ ਵਾਰੇ ਗੁਨੀ ਰਾਏ ਗੁਣ ਗਾਈ ਜਨਨ ਕਰ ਪੈ ਜਲਾ ਤੋ ਸਭ ਬਿਨਾਈ

ਬਹੁਤ ਸਿਮਰ ਸਿਮਰ ਕਸਮਰ ਸਭ ਹਰੇ ਮਾਨਸ ਦੇ ਬਹੁਤ ਨਵੇ ਕਛੂ ਪਾ ਮੋਤਕਾ ਕਰੇ ਨਾਨਕ ਕੈਦ ਗਾਇਕ ਨਵੇ ਪਵ ਸਾਗਰ ਕੇ ਪਾਰ ਉਤਰੇ।

ਸਿੰਘ ਰਹਿ ਵੇਖ ਵਰਨ ਤਿਆਗਿਆ ਭਾਏ ਵਸੇ ਜਮ ਕਾਬਾ ਮੰਗਿਆ ਸਾਧ ਰਹੇ ਭਾਤੰ ਕਾਰਾ ਚੇਤਾ ਸਿਉ ਰਾਤਾ ਕੰਵਰ ਜਾਤ ਰਹੇ ਵੱਧ ਕੇ ਚਾਰਾ ਜੇਠਵਈ ਸੌ ਕਹਿ ਹੱਥੋਂ ਤਾਰਾ ਕੁਝ ਮਨ ਕੋਈ ਨਾ ਦੇਖੋ ਉਮੀਦ ਕਿਸੇ ਮੂੰਹ ਕਿਸ ਦੇ ਉਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸੋ ਦੇ ਸਰਾਂ ਲਿਵਲਾਏ ਗੁਰਸੇ ਵੀ ਗੋਰਾ ਲਾਗੋ ਪਾਏ ਭਗਤ ਕਰੀ ਰਾਜ ਵਰਨਾਏ

ਨੇ ਰਾਜ ਦੁਆਰੇ ਸੋ ਸੁਹਾਨੇ ਚਤਰਾ ਹੀ ਨੀ ਚੀਨ ਨਾ ਜਾਏ ਮਨ ਮਾਰੇ ਕਿਉਂ ਕਿਵੇਂ ਦਵਾਏ ਰਹੋ ਘਰ ਮੇ ਆਉਂਦਾ ਧਰਕਾ ਲਈ ਨੰਨਾ ਕਾਰਨਾ ਕੋਈ ਰਹੀ ਰਾਖੀ ਆਵਡਾਈ ਲਈ ਨੀਲ ਅਨੀਲ ਗਨ ਇਹ ਗਡਾਈ ਜਲ ਰੇ ਗੁਰਬੁਝਾਈ ਮਨ ਦੇ ਲਿਆ ਰਹਿ ਸੁਣ ਗਾਈ

ਦੇ ਕੇ ਸੋਏ ਕ੍ਰਿਸ਼ਨਾ ਅਗਨ ਸ਼ਬਦ ਆਏ ਦੂਜਾ ਵਰਮ ਸਹਿ ਸੁਆਏ ਗੁਰਮਤੀ ਨਾਮ ਰਤ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਧਨਵੇਂ ਸਾਚੋ ਗੁਰਮ ਪਾਓ ਨਾਮ ਬਿਨਾ ਨਾ ਹੀ ਨਿਟਾਓ ਪ੍ਰੇਮ ਪਰਾਇਣ ਪ੍ਰੀਤੋਂ ਰਾਓ ਨਤ ਕਰੇ ਤਾਂ ਪੂਜੇ ਨਾਓ ਮਾਇਆ ਮੋਹ ਸਰਬ ਜਾਲਾ ਮਨ ਕੋ ਜੀਨ ਕੁਝ ਮੁਰਾਲਾ ਸਤਗੁਰ ਸੇਵੇ ਚੁਕੇ ਜਾਲਾ ਅਮਿਤ ਨਾਮ ਸਦਾ ਸੁਖਨਾਲਾ ਗੁਰਮ ਬੋਝੇ ਕੁਲ ਲਾਏ ਨੇਚਰ ਵਾਸੇ ਸਾਰ ਸਵਾਏ ਜੰਮਣ ਵਰਨਾ ਟਾ ਲਾਏ ਗੁਰਮੁਖ ਮਰਵਾਏ ਕਥਨੀ ਕਥੋ ਨਾ ਆਵੇ ਔਰ ਅਗਰ ਪੂਜ ਦੇ ਕਿਆ ਨਾ ਹੀ ਦਰ ਹੋਰ ਗੌ ਸੌ ਬਾਣੇ ਤੇ ਫਿਰ ਜਾਏ ਨਾਨਕ ਨੀਜ ਕਹਿ ਲੋ ਲਾਏ ਗੌੜੀ ਵਾਲਾ ਵੇਲਾ ਦੂਜੀ ਮਾਇਆ

ਦੇਖੋ ਦਏ ਨਾਰੀ ਵਰਗਾ ਸਵਾਈ ਲਾਏ ਰਾਸਸ ਦੇਖੋ ਦੇਵ ਕਜਾਲਾ ਸਰਬ ਨਿਰੰਤਰ ਪ੍ਰੀਤਮ ਬਲ ਕਰ ਸੇਵਾਮ ਰਚਨ ਲਾਇਆ ਸਤਿਗੁਰ ਮੋਕੋ ਇੱਕ ਵਜਾਇਆ ਏਕ ਨਿਰੰਜਨ ਕਰਮ ਜਾਤਾ ਦੂਜਾ ਮਾਰ ਸ਼ਾਦੋ ਜਾਤਾ ਏਕੋ ਕਮਾਵ ਤੇ ਸੋ ਲੋਈ ਏਕਸ ਤੇ ਸਭ ਵਧੋਈ ਰਾਤ ਹੋਏ ਕਸਮ ਏਕੋ ਜਾਣ ਗੁਰ ਕੇ ਸ਼ਬਦ ਹੁਕਮ ਸ਼ਾਨ ਸਗਲ ਰੋਵ ਵਰਨ ਮਾਈ ਕਹੋ ਨਾਨਕ ਕੌਸਲ ਆਈ ਗੌਣੀ ਮੱਲਾ ਵੈਲਾ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਕਤ ਭੇਦ ਕਿਆ ਜਾਣੇ ਖਾਚਾ ਐਸਾ ਜੋਗੀ ਜੋ ਵਿਚਾਰੇ ਪੰਜ ਮਾਰ ਸਾਚ ਉਤਾਰੇ ਰਹੋ ਜਸ ਕੇ

ਸੀ ਵਾਜੇ ਮੇਜਾ ਦੇਸ ਆ ਛੋਟੇ ਦਵਾਜੇ ਸਿੱਧ ਗਾਓ ਰਿਤ ਸਤ ਬੁਲਾਓ ਤਾਜ ਕੁਲੇ ਸਿਰ ਛਤਰ ਬਣਾਓ ਮੇਜਾ ਦੇ ਘਾਂ ਸਜ ਪਾਓ ਮਾ ਖਾਨ ਮਲੋਕ ਕਾਮ ਰਾਜਾ ਅਬੇ ਤੋਏ ਕੂੜੇ ਵਾਜਾ ਬਿਲਕੁਲ ਸ਼ਾਹ ਸ਼ਬਦ ਨਾ ਸਰਬ ਕਾਜਾ ਹਮੇ ਮਾਤਾ ਕੋ ਸ਼ਬਦ ਸਾਰੀ ਗੁਰਮਤਿ ਜਾਨਿਆ ਰਿਤੇ ਬਰਾਰੀ ਪ੍ਰਣਵਿਤ ਨਾਨਕਾ ਸੰਤ ਦੁਆਰੀ ਗੌੜੀ ਮੱਲਾ ਮਹਿਲਾ ਹੇਵਾ ਏਕ ਨਾ ਜਾਨ ਸਵਰੇ ਪਰ ਪੰਜ ਵਿਆਹ ਤੰਗੇ ਗੌਰੇ ਭਾਏ ਮਰੇ ਸੱਚ ਸੱਚ ਸੱਜਰੇ ਐਸਾ ਰਾਮ ਭਗਤਨ ਕੋਈ ਹਰ ਗੁਣ ਗਾਏ ਮਰੇ ਮਲ ਦੁਆਈ ਓ ਦੋ ਕਵਲ ਸੰਸਾਰੇ ਦੁਰਮਤਨ ਜਗ ਪਰ ਜਾਰੇ ਸੋਭਰੇ ਗੁਰ ਚਰਨ ਚਾਰੇ ਪ੍ਰਿੰਗ ਪਤੰਗ ਕੁੰਚਰਨ ਮੀਨਾ ਮਿਰਗ ਮਰੇ ਸਹਿ ਆਪਣਾ ਗੀਨਾ ਇਸਨਾ ਰਾਜ ਤਤਰੀ ਮੀਨਾ ਕਾਮ ਜਿਤੇ ਘਾਉਣ ਨਗਾਰੀ ਕ੍ਰੋਧ ਬਿਨਾਸੇ ਸਰੂਕਾਰੀ ਮਤ ਮਤ ਖੋਵੇ ਨਾਮ ਸਾਰੀ ਪਰ ਕਰ ਜੀਤ ਮਨ ਮੁੰਡ ਲਾਏ ਗਾਲ ਜੇ

ਬਰਾਕੇ ਜਿਨ ਕੇ ਅਤੇ ਹਰਾ ਸੋਏ ਤਿਨਕਾ ਦਰਸ ਪਰਸੋ ਕੋਏ ਸਰਬ ਜੀਆਂ ਮੈਂ ਇੱਕੋ ਰਵੇ ਮਨਮੁਖ ਕਰੀ ਫਿਰ ਜੁਨੀ ਪਵੇ ਸੋ ਪੂਜੇ ਜੋ ਸਤਗੁਰ ਪਾਏ ਹਮੇ ਮਾਰੇ ਗੁਰਸ਼ੋ ਦੇ ਪਾਏ ਅਰਦੋ ਕੀ ਸੰਤ ਕੋ ਜਾਣੇ ਗੁਰਮੁਖ ਸੰਤ ਮਿਲੇ ਮਨ ਮਾਨੇ